ਆਪਣੇ ਸਪੁੱਤਰ ਗੁਰੂ ਅਰਜਨ ਸਾਹਿਬ ਨੂੰ ਲਾਹੌਰ ਭੇਜਿਆ ਤੇ ਨਾਲੇ ਕਿਹਾ, ਬੇਟਾ ਜਦੋਂ ਤੱਕ ਅਸੀਂ ਬੁਲਾਈਏ ਨਾ ਤੁਸੀਂ ਵਾਪਸ ਨਹੀਂ ਆਣਾ। ਜਿਸ ਕੰਮ ਵਾਸਤੇ ਭੇਜਿਆ ਸੀ, ਸ਼ਾਦੀ ਦਾ ਕਾਰਜ

ਆਕਾਸ਼ ਤੇ ਬੱਦਲ ਛਾਏ ਨੇ, ਠੰਡੀ ਠੰਡੀ ਹਵਾ ਵਗ ਰਹੀ, ਬਿਜਲੀ ਚਮਕ ਰਹੀ, ਮਨ

ਚਾਰ ਚੁਫੇਰੇ ਕਾਲੇ ਬਦਲਾਂ ਦੀ ਇੱਕ ਛਤੜੀ ਜੀ ਬਣੀ ਹੋਈ ਬਿਜਲੀ ਚਮਕੀ ਮੇਰਾ ਮਨ ਡਰ ਗਿਆ।

ਦੇਖਿਆ ਪਰ ਰਸਤਾ ਖਾਲੀ ਦਿਖਿਆ ਕੋਈ ਸੁਣਿਆ ਲੈ ਕੇ ਨਹੀਂ ਆਇਆ ਤੇ ਅੱਖਾਂ ਵਿੱਚ ਜਲ ਭਰ ਆਇਆ ਅੱਥਰੂ ਕਿਰਨ ਲੱਗ ਪਏ ਕਿ ਹਾਲੇ ਵੀ ਕੋਈ ਸੁਣਿਆ ਨਹੀਂ।

उठे तो थले उतरे कमरे विच आके बैठे ने कहन लगे मना उनकी।

ਕਲਮ ਲਈ ਕਾਗਜ਼ ਲਿਆ ਚਿੱਠੀ ਲਿਖਣ ਬੈਠੇ ਪਰ ਕਹਿੰਦੇ ਨੇ ਮਨਾ ਆਪਣੀ ਸੁੱਖ ਸਾਂਦ ਲਿਖਾਂ ਪਰ ਮੇਰਾ ਤੇ ਮਨ ਤੜਫਦਾ ਪਿਤਾ ਗੁਰੂ ਦੀ ਸੁੱਖ ਸਾਂਦ ਲਿਖਾਂ ਉਹ ਤਾਂ ਹਮੇਸ਼ਾ ਹੀ ਸੁੱਖ ਵਿਚ ਨੇ ਫਿਰ ਕੀ ਲਿਖਾਂ ਚਿੱਠੀ ਵਿਚ ਕਹਿਣ ਲੱਗੇ ਮਨਾ ਕਿਉਂ ਨਾ ਆਪਣੇ ਮਨ ਦੀ ਤੜਫ ਲਿਖਾਂ ਇਸ ਚਿੱਠੀ ਦੇ ਵਿੱਚ।

ਮੇਰਾ ਮਨ ਤੜਫਦਾ ਦਰਸ਼ਨਾਂ ਵਾਸਤੇ ਰਹਿਣ ਨਹੀਂ ਆਉਂਦਾ ਪਹਿਲਾ ਪੈਰਾ ਲਿਖਿਆ ਲਿਖ ਕੇ ਭੇਜ ਦਿੱਤਾ ਪਰ ਕੋਈ ਜਵਾਬ ਨਹੀਂ ਆਇਆ ਦੂਸਰੀ ਚਿੱਠੀ ਲਿਖਣ ਬੈਠੇ ਕਹਿਣ ਲੱਗੇ ਹੁਣ ਕੀ ਲਿਖਾਂ ਤੜਫ ਤਾਂ ਲਿਖੀ

ਕੈਡੀ ਭਾਗਾਂ ਵਾਲੀ ਏ ਜਿੱਥੇ ਮੇਰਾ ਪੁੱਤ ਪਿਤਾ ਗੁਰੂ ਆਪ ਬੈਠੇ ਉੱਥੇ ਦੇ ਰਹਿਣ ਵਾਲੇ ਜੀ।

ਉਸੇ ਵਕਤ ਕਿਹਾ, ਜਾਓ ਭਾਈ ਮੇਰੇ ਉਸ ਆਗਿਆਕਾਰੀ ਪੁੱਤਰ ਨੂੰ ਲੈ ਕੇ ਆਓ। ਦਰਬਾਰ ਹਾਜ਼ਰ ਹੋਏ ਨੇ, ਪਿਤਾ ਗੁਰੂ ਦੇ ਦਰਸ਼ਨ ਕੀਤੇ ਨੇ। ਪਿਤਾ ਗੁਰੂ ਨੇ ਘੁੱਟ ਕੇ ਸੀਨੇ ਨਾਲ ਲਾਇਆ, ਮਾਨੋ ਦੋ ਜੋਤਾਂ ਇੱਕ ਹੋ ਗਈਆਂ। ਹਰ ਪਾਸੇ ਇੱਕ ਆਨੰਦ ਜਿਹਾ ਖਿਲਰ ਗਿਆ ਤੇ ਬੇਮੁਹਾਰਾ ਮਨ ਇਹ ਕਹਿ ਉੱਠੇ,

اپنی شہادت ملنے پر اپنے جیون نابود نہ نشان

ਜਿਹੜਾ ਸਿੱਖਾਂ ਸਾਡੀ ਚਿੱਠੀ ਲੈ ਕੇ ਤੇਰੇ ਕੋਲ ਆ ਰਹੇ ਆ ਭਾਈ ਸਾਹਿਬ, ਇਹਨੂੰ ਤੂੰ ਆਪਣੇ ਕੋਲ ਰੱਖ। ਕਿੰਨਾ ਚਿਰ ਸਾਡੇ ਕੋਲ ਤਾਂ ਤਿੰਨ ਦਿਨ ਨਹੀਂ ਰਿਹਾ, ਬੜਾ ਸਮਝਾਇਆ, ਪਰ ਗੁਰੂ ਸਾਹਿਬ ਤੂੰ ਇਸ ਨੂੰ ਆਪਣੇ ਕੋਲ 9 ਮਹੀਨੇ

ਰਾਹੋ ਭਗਵਾਨ ਕ੍ਰਿਸ਼ਨ ਦੇ ਮਿੱਤਰ ਆਪਣੀ ਸ਼ਕਲ ਵਰਤਾ ਲਵੇ। ਇੱਥੇ ਰਾਜੇ ਮਹਾਰਾਜੇ ਆ ਕੇ ਖਲੋਂਦੇ ਨੂੰ ਕੋਈ ਪੁੱਛਦਾ ਨੀ, ਤੂੰ ਕਿਧਰੋਂ ਦਾ ਮਿੱਤਰ? ਦਰਬਾਰ ਮੈਂ ਸੱਚ ਕਹਿੰਦਾ, ਦਰਬਾਰ ਦੇ ਬੀਜ ਲਾ ਕੇ ਸੱਚਿਆ ਮੱਥੇ ਤੇ ਤਿਲਕ ਲੱਗਿਆ ਹੋਇਆ ਸੀ, ਬ੍ਰਹਮ ਲਿਆ ਇੱਥੇ ਹੀ ਖੈਰ। ਪਹਿਲਾਂ ਮੈਂ ਜਾ ਕੇ ਬੇਨਤੀ ਕਰਦਾ, ਮੈਂ ਬਾਹਰ ਹੀ ਖੜੋਗੇ ਤੇ ਦਰਬਾਰ ਅੰਦਰ ਪਹੁੰਚਿਆ। ਅੱਗੇ ਭਗਵਾਨ ਕ੍ਰਿਸ਼ਨ ਜੀ ਬੜੇ ਸੁੰਦਰ ਸਿੰਘਾਸਨ ਤੇ ਬੈਠੇ, ਰੁਕਮਣੀ ਤੇ ਰਾਧਿਕਾ ਜੀ ਚਰਨ ਚੱਲ ਪਈਆਂ। ਦਰਬਾਰ ਨੇ ਜਾ ਕੇ ਨਮਸਕਾਰ ਕੀਤੀ ਤੇ ਮੱਥਾ ਟੇਕ ਕੇ ਗਿਆ। ਮਹਾਰਾਜ ਇੱਕ ਨਵਾਂ ਤਮਾਸ਼ਾ ਵੇਖਿਆ, ਭਗਵਾਨ ਜੀ ਦੇਖਿਆ ਇਹ ਦਰਬਾਰ। ਉਹ ਕਿਹੜਾ ਤਮਾਸ਼ਾ? ਦਰਬਾਰ ਨੇ ਕਿਹਾ, ਮਹਾਰਾਜ ਅੱਜ ਇੱਕ ਨਵੇਂ ਨਮੂਨੇ ਦਾ ਆਦਮੀ ਤੁਹਾਡੇ ਦਰਬਾਰ ਵਿੱਚ ਆਇਆ, ਤੁਹਾਡੇ ਦਰ ਤੇ ਆਇਆ, ਤੁਹਾਡੇ ਮਹਿਲਾਂ ਦੇ ਮੂਹਰੇ ਅੱਗੇ ਖੜੋਤੇ ਨਵੇਂ ਨਮੂਨੇ ਕਿਉਂ ਜੇ ਆਦਮੀ ਇਸ ਵੇਖੇ। ਪਰ ਹੈਰਾਨੀ ਇਹ ਹੈ ਕਿ ਉਹ ਕਹਿੰਦਾ ਮੈਂ ਭਗਵਾਨ ਕ੍ਰਿਸ਼ਨ ਦਾ ਮਿੱਤਰ, ਮਹਾਰਾਜ ਸਾਡਾ ਉਹ ਕਿਉਂ ਕੀ ਹੈ, ਉਹਦਾ ਨਾਮ ਕੀ ਹੈ? ਤੋ ਦਰਬਾਰ ਨੇ ਕਿਹਾ, ਮਹਾਰਾਜ ਸੁਣ ਲਓ, ਕੋਈ ਉਜਿਆ ਇਨਸਾਨ ਸੀ ਸਭ ਪਤਾ

ਉਹਦੇ ਸਿਰ ਤੇ ਪਾਗੀ ਕੋਈ ਨੀ ਤੇ ਉਹਦੇ ਪੁਰਤਾ ਵੀ ਕੋਈ ਨਹੀਂ ਸਨ ਨਗਨ

ਪੀਰ ਫੱਟੀ ਇੱਕੋ ਧੋਤੀ ਤੇਲ ਹੈ ਪਰ ਉਹ ਵੀ ਫੱਟੀ ਹੋਈ ਧੋਤੀ ਫੱਟੀ ਸੀਲਤੀ ਦੁਪੱਟੀ ਨਹੀਂ ਪਾਏ ਪੰਨੀਆਂ ਇਹ ਆਹੇ ਭਗਵਾਨ ਜੀ ਉਹਨੇ ਪੈਰਾਂ ਦਿੱਤੀ ਕੋਈ ਇਹ ਉਹਦੀ ਨਿਸ਼ਾਨੀ ਹੈ।

ਜੀ ਦੀ ਕਿਹਾ ਸੁਨਾਮੇ ਦਾ ਨਾਮ ਸੁਣਿਆ ਹੀ ਭਗਵਾਨ ਨੇ ਆਪਣੇ ਤਖਤ ਨੂੰ ਛਾਲ ਮਾਰੀ ਤੇ ਇੱਥਾਂ ਆ ਗਏ ਤੇ ਕਹਿਣ ਲੱਗੇ ਉਹ ਕਰਮਾਨ ਮੇਰਾ ਮਿੱਤਰ ਮੇਰਾ ਪਿਆਰਾ ਸੁਨਾਮਾ ਭਗਵਾਨ ਕ੍ਰਿਸ਼ਨ ਦੀ ਭੱਜੇ ਦਾ ਜਿੱਥੇ ਸੁਦਾਮਾ ਖੜਦਾ ਜਾ ਕੇ ਕੀ ਕੀਤਾ ਦੂਰੋਂ ਦੇਖ ਗੁਰਦਾਸ ਜੀ ਨੇ ਦੂਰੋਂ ਦੇਖ ਡੰਡੋਤ ਕਰ ਡੰਡੋਤਾ ਕਰ ਡੰਡੋਤ ਜਾਣ ਦੇ ਇੱਕ ਤਾਂ ਹੁੰਦਾ ਨਾ ਆਪਾਂ ਮੱਥਾ ਟੇਕ ਲਈ ਇੱਕ ਹੈ ਡੰਡੋਤ ਡੰਡੋਤ ਹੁੰਦਾ ਸਾਰਾ ਸ੍ਰੀ ਲੰਮਾ ਪਾ ਕੇ ਆਪਾਂ ਰੋਜ਼ ਕਰਦੇ ਡੰਡੋਤ ਬੰਧਨ ਅਨੁਭਵ ਅੱਖਾਰੇ ਕਿਤੇ ਕਿਤੇ ਉਹਦੇ ਪਏ ਯਾਨੀ ਖਾਲਸ ਸਿੰਘ ਜੋਗੀ ਹੋ ਗਿਆ ਕਿ ਡੰਡੋਤ ਕਰ ਸਾਰਾ ਸਰੀਰ ਪੂਰਾ ਕਰਕੇ ਦੋਵੇਂ ਹੱਥ ਜੋੜ ਕੇ ਤੇ ਗੁਰੂ ਅੱਗੇ ਨਮਸਕਾਰ ਭਗਵਾਨ ਕ੍ਰਿਸ਼ਨ ਜੀ ਸੁਨਾਮੇ ਦੇ ਅੱਗੇ ਜਾ ਕੇ ਪਹਿਲਾਂ ਡੰਡੋਤ ਕੀ ਦੂਰੋਂ ਦੇਖ ਡੰਡੋਤ ਕਰੇ ਤੇ ਭਾਈ ਸਾਹਿਬ ਜੀ ਲਿਖਦੇ ਹਨ

ਪਹਿਲਾਂ ਗੇਟ ਪਰ ਰੱਖਣਾ, ਚਾਰ ਪ੍ਰਕਰਮਾ ਕਰਕੇ ਸੁਨਾਮੇ ਨੂੰ ਤੇ ਜਾਤੀ ਸਾਰਾ ਦਿਨ ਮਿੱਤਰ ਪਾਈ। ਅੱਜਕੱਲ ਦੇ ਮਿੱਤਰ ਤੇ ਸਵਾਰਥ ਪੂਰਾ ਹੈ ਤਾਂ ਮਿੱਤਰ ਹਨ, ਤੇ ਜੇ ਸਵਾਰਥ ਪੂਰਾ ਨਹੀਂ ਤਾਂ ਉਹ ਮਿੱਤਰ ਮੁਖਾਲਫਤ ਵੀ ਕਰਨ ਲੱਗ ਜਾਂਦਾ, ਸ੍ਰੀ ਵਾਲਾ ਨਿੰਦਾ ਵੀ ਕਰਨ ਲੱਗ ਜਾਂਦਾ। ਜਿਸ ਦਿਨ ਸਵਾਰੋ ਨਾ ਉਪਜੇ ਤੇ ਜਿਸ ਦਿਨ ਬੋਲਣ ਗੰਦ ਸਦਾਮੇ ਦੀਆਂ ਪ੍ਰਕਰਮਾ ਕਰਕੇ ਛਾਤੀ ਨਾਲ ਨਾਲ ਲੈ ਕੇ ਆਏ ਤੇ ਜਿਸ ਆਸਣ ਤੇ ਆਪ ਬੈਠੇ ਸਨ ਸੁਦਾਮੇ ਨੂੰ ਬਿਠਾ ਸੁਖਮਨੀ ਤੇ ਰਾਜ ਕਰਦੀ ਹੈ। ਮੇਰਾ ਮਿੱਤਰ ਆਇਆ ਹੈ, ਜਲ ਲਿਆ ਸੁਦਾਮੇ ਦੇ ਚਰਨ ਧੋਈ। ਰੁਕਮਨੀ ਤੇ ਰਾਜ ਦਾ ਪਾਣੀ ਲੈਂਦੇ ਇੱਧਰ ਭਗਵਾਨ ਕਿਸ਼ਨ ਸੁਦਾਮੇ ਨਾਲ ਮਿੱਠੇ ਮਿੱਠੇ ਬਚਨ ਕਰਨ ਕਿਤਨਾ ਚਿਰ ਕਿੱਥੇ ਨਹੀਂ ਕੁਮਾਰ ਸਾਹਿਬ ਤੇਰੀ ਹਾਲਤ ਕੀ ਹੋ ਗਈ ਹੈ, ਤੇਰੀ ਦਿਸ਼ਾ ਕੀ ਬਣ ਗਈ ਹੈ? ਐਸੇ ਬਿਹਾਨ ਬਿਹਾਨ ਵਿੱਚੋਂ ਇਹ ਕੰਤਕ ਜਾਲ ਬੜੇ ਪਦ ਤੋਂ ਤੇਰੇ ਪੈਰ ਕੰਡੇ ਚੋਂ

ਵਿੱਚ ਬਖਸ਼ਿਸ਼ ਕਰ ਰਹੇ ਹਨ। ਇਹ ਮਨੁੱਖ ਨਿੰਦਕ ਦੀ ਸੰਗਤ ਨਾ ਕਰ, ਕਿਉਂਕਿ ਨਿੰਦਕ ਆਪ ਤਾਂ ਜਲ ਰਿਹਾ ਹੈ, ਬਲ ਰਿਹਾ ਹੈ ਨਿੰਦਾ ਦੇ ਵਿੱਚ। ਜੇ ਉਹਦੀ ਸੰਗਤ ਕਰੇਗਾ ਤੇਰੇ ਕੰਨਾਂ ਵਿੱਚ ਵੀ ਨਿੰਦਾ ਦੀ ਆਵਾਜ਼ ਪਵੇਗੀ, ਤੇਰੇ ਵੀ ਪੁੰਨਾਂ ਨੂੰ ਸਾੜ ਦੇਵੇਗੀ। ਕਿਉਂਕਿ ਸੰਤ ਕਾ ਨਿੰਦਕ ਮਹਾ ਅਤਤਾਈ, ਸੰਤ ਦਾ ਜੋ ਨਿੰਦਕ ਹੈ, ਮਹਾਂਪੁਰਖਾਂ ਦਾ ਨਿੰਦਕ ਹੈ, ਉਸ ਦੇ ਹੱਥ ਵਿੱਚ ਚੁਆਤੀ ਫੜੀ ਹੋਈ ਹੈ। ਉਹ ਥਾਂ ਥਾਂ ਤੇ ਜਾ ਕੇ ਅੱਗ ਲਾਉਂਦਾ, ਥਾਂ ਥਾਂ ਤੇ ਜਾ ਕੇ ਉਸ ਅਕਾਲ ਪੁਰਖ ਦੇ ਨਾਲ ਜੁੜੀਆਂ ਹੋਈਆਂ ਰੂਹਾਂ ਨੂੰ ਤੋੜਦਾ। ਇਸ ਲਈ ਹਜ਼ੂਰ ਕਹਿੰਦੇ ਹਨ ਉਹ ਕਿਤੇ ਟਿਕ ਕੇ ਨਹੀਂ ਬਹਿੰਦਾ, ਕਿਤੇ ਸੁੱਖ ਦਾ ਸਾਹ ਨਹੀਂ ਲੈ ਸਕਦਾ, ਕਿਉਂਕਿ ਸੰਤ ਕਾ ਨਿੰਦਕ ਮਹਾਂ ਅਤਤਾਈ, ਸੰਤ ਕਾ ਨਿੰਦਕ ਖਿੰਨ ਟਿਕਣ ਨਾ ਪਾਈ। ਤੇ ਹਤਿਆਰਾ ਤਾਂ ਕਿਹਾ ਜੇ ਕਿਸੇ ਜਗਿਆਸੂ ਦੇ ਨਿਰੰਕਾਰ ਦੇ ਨਾਲ ਲਿਵ ਲੱਗੀ ਹੈ ਕਿਸੇ ਮਹਾਂਪੁਰਖ ਦੇ ਸਦਕੇ, ਤਾਂ ਨਿੰਦਕ ਤੋੜਨ ਦਾ ਯਤਨ ਕਰ ਰਿਹਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਸ ਲਈ ਸੰਤ ਕਾ ਨਿੰਦਕ ਮਹਾਂ ਹਤਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ। ਏਡੇ ਭੈੜੇ ਅੱਖਰਾਂ ਵਿੱਚ ਨਿੰਦਕ ਨੂੰ ਪੁਕਾਰਿਆ ਬਾਣੀ ਵਿੱਚ ਕਿ ਨਿੰਦਕ ਕਿਤਨਾ ਭੈੜਾ ਹੈ, ਕਿ ਨਿੰਦਕ ਕੋ ਫਿਟਕੈ ਸੰਸਾਰ, ਨਿੰਦਕ ਕਾ ਝੂਠਾ ਵਿਵਹਾਰ, ਨਿੰਦਕ ਕਾ ਮੈਲਾ ਆਚਾਰ, ਦਾਸ ਆਪਣੇ ਕੋ ਰਾਖਣ ਹਾਰ। ਉਹ ਤਾਂ ਰੱਬ ਦੇ ਪਿਆਰੇ ਮਹਾਂਪੁਰਖ ਜੁੜੇ ਹੋਏ ਹਨ ਨਿਰੰਕਾਰ ਦੇ ਚਰਨਾਂ ਵਿੱਚ। ਉਹਨਾਂ ਦੀ ਨਿਗਾਹ ਵਿੱਚ ਤਾਂ ਨਾ ਕੋ ਵੈਰੀ ਨਹੀਂ, ਬੇਗਾਨਾ ਸਗਲ ਸੰਗ ਹਮਕੋ ਬਣਿਆਈ। ਉਹ ਤਾਂ ਦਰਗਾਹ ਵਿੱਚੋਂ ਆਉਂਦੇ ਵੀ ਇਸੇ ਲਈ ਹਨ ਕਿ ਵਿਛੜੀਆਂ ਹੋਈਆਂ ਰੂਹਾਂ ਨੂੰ ਉਸ ਅਕਾਲ ਪੁਰਖ ਈਸ਼ਵਰ ਨਿਰੰਕਾਰ ਦੇ ਨਾਲ ਜੋੜ ਦੇਣਾ। ਪਰ ਨਿੰਦਕ ਜੋ ਹੈ ਉਹ ਨਿੰਦਾ ਕਰਕੇ ਆਪਣਾ ਜੀਵਨ ਵਿਅਰਥ ਗਵਾ ਲੈਂਦਾ। ਜੋ ਸਾਹਿਬ ਜੀ ਬਖਸ਼ਿਸ਼ ਕਰ ਰਹੇ ਹਨ, ਬਈ ਨਿੰਦਕ ਦਾ ਕੀ ਹਾਲ ਹੁੰਦਾ।

ਉਹਨਾਂ ਪਾਸ ਲੈ ਆਏ। ਇਹ ਐਸੇ ਵੈਦ ਸਨ, ਸੱਤ ਪੁੜੀਆਂ ਦਿਆ ਕਰਦੇ ਸੀ ਗੰਠੀਆ ਵਾਹ ਵਾਲੇ ਨੂੰ ਤੇ ਸ਼ਰਤੀਆ ਆਰਾਮ ਹੁੰਦਾ ਸੀ, ਪਰ ਸੱਤ ਪੁੜੀਆਂ ਵਰਤ ਲਈਆਂ, ਕੁਝ ਵੀ ਨਹੀਂ ਬਣਿਆ, ਜ਼ਰਾ ਵੀ ਫਰਕ ਨਹੀਂ ਪਿਆ। ਤਾਂ ਮਹਾਂਪੁਰਖ ਕਹਿਣ ਲੱਗੇ ਕੋਈ ਹੋਰ ਗੱਲ ਹੈ ਬਈ, ਇਹਨੂੰ ਇਹ ਤਕਲੀਫ ਨਹੀਂ, ਕੋਈ ਹੋਰ ਤਕਲੀਫ। ਉਹਦੇ ਰਿਸ਼ਤੇਦਾਰਾਂ ਨੇ ਦੱਸਿਆ, ਮਹਾਰਾਜ ਇਹਨਾਂ ਨੇ ਬਾਬਾ ਆਨੰਦ ਸਿੰਘ ਜੀ ਮਹਾਰਾਜ ਨੂੰ ਕੁਵਚਨ ਬੋਲੇ ਹਨ। ਉਹਨਾਂ ਨਾਲ ਮੰਦਾ ਵਰਤਾਵ ਕੀਤਾ ਹੈ। ਤਾਂ ਮਹਾਂਪੁਰਖ ਸੰਤ ਗੁਲਾਬ ਸਿੰਘ ਜੀ ਕਹਿਣ ਲੱਗੇ, ਫਿਰ ਇਹ ਤਾਂ ਇਹਨਾਂ ਨੂੰ ਤਾਂ ਉਹੀ ਠੀਕ ਕਰ ਸਕਦੇ ਹਨ, ਮੇਰੇ ਕੋਲ ਕੋਈ ਐਸੀ ਦਵਾ ਨਹੀਂ। ਪਰ ਤੁਸੀਂ ਨਿਰਾਸ਼ ਨਾ ਹੋਵੋ, ਮੈਂ ਤੁਹਾਡੇ ਨਾਲ ਚੱਲਦਾ ਹਾਂ, ਮੈਂ ਆਪ ਬੇਨਤੀ ਕਰਾਂਗਾ, ਮੈਂ ਆਪ ਚਰਨ ਫੜ ਲਵਾਂਗਾ। ਤੇ ਮਹਾਂਪੁਰਖ ਬਚਨਾਂ ਦੇ ਪੱਕੇ ਹੁੰਦੇ ਹਨ, ਚਰਨਾਂ ਦੇ ਕੱਚੇ ਹੁੰਦੇ ਹਨ। ਜੇ ਚਰਨ ਫੜ ਲਈਏ ਤਾਂ ਬਖਸ਼ਣ ਵਿੱਚ ਵੀ ਦੇਰੀ ਨਹੀਂ ਲਾਉਂਦੇ। ਚੰਨਣ ਸਿੰਘ ਦੀ ਮੰਜੀ ਲੈ ਆਂਦੀ। ਸੰਤ ਗੁਲਾਬ ਸਿੰਘ ਜੀ ਨੇ ਬੇਨਤੀ ਕੀਤੀ, ਮਹਾਰਾਜ ਕਲ ਯੁਗੀ ਜੀਵ ਹਾਂ, ਭੁੱਲਾਂ ਹੋ ਜਾਂਦੀਆਂ ਹਨ, ਕਿਰਪਾ ਕਰੋ ਚੰਨਣ ਸਿੰਘ ਨੂੰ ਦੇਹ ਅਰੋਗਤਾ ਬਖਸ਼ੋ, ਉਸਨੇ ਜ਼ਰੂਰ ਕੁਬਚਨ ਬੋਲੇ ਹਨ, ਮੰਦਾ ਵਰਤਾਵ ਕੀਤਾ। ਬਾਬਾ ਜੀ ਕਹਿਣ ਲੱਗੇ, ਭਾਈ ਅਸੀਂ ਤਾਂ ਕੋਈ ਬਚਨ ਨਹੀਂ ਬੋਲਿਆ, ਅਸੀਂ ਤੇ ਕੋਈ ਵਾਰ ਸਰਾਪ ਦਿੱਤਾ ਹੀ ਨਹੀਂ, ਜਿਨ੍ਹਾਂ ਨੇ ਦਿੱਤਾ ਉਹਨਾਂ ਦੇ ਪਾਸ ਜਾਓ, ਉਹ ਹਨ ਸਾਡੇ ਪਰਮਾਰਥ ਦੇ ਗੁਰੂ ਬਾਬਾ ਹਰਨਾਮ ਸਿੰਘ ਜੀ। ਤੇ ਸੰਤ ਗੁਲਾਬ ਸਿੰਘ ਜੀ ਕਹਿਣ ਲੱਗੇ, ਫਿਰ ਗਰੀਬ ਨਿਵਾਜ ਤੁਸੀਂ ਨਾਲ ਚੱਲੋ, ਤੁਹਾਡਾ ਬਚਨ ਉਹ ਨਹੀਂ ਮੋੜਨਗੇ। ਬਾਬਾ ਜੀ ਕਹਿਣ ਲੱਗੇ, ਭਾਈ ਇਸ ਦੀ ਮੰਜੀ ਲੈ ਚਲੋ ਜ਼ਰੂਰ ਨਾਲ, ਪਰ ਉਹਨਾਂ ਦੇ ਸਾਹਮਣੇ ਉਦੋਂ ਹੀ ਲਿਆਉਣਾ ਜਦੋਂ ਉਹਨਾਂ ਦਾ ਹੁਕਮ ਹੋਵੇਗਾ, ਪਹਿਲਾਂ ਨਹੀਂ ਲਿਆਉਣੀ। ਜਾ ਕੇ ਪੁੱਛੋ ਕਲਾ, ਮੰਜੀ ਬਾਹਰ ਰੱਖ ਦਿੱਤੀ ਚੰਨਣ ਸਿੰਘ ਦੀ। ਤੇ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ, ਸੰਤ ਗੁਲਾਬ ਸਿੰਘ ਜੀ ਤੇ ਹੋਰ ਸੰਗੀ ਸਾਰੇ ਮਹਾਂਪੁਰਖ ਬਾਬਾ ਹਰਨਾਮ ਸਿੰਘ ਜੀ ਦੇ ਪਾਸ ਗਏ, ਮੱਥਾ ਟੇਕਿਆ। ਬਾਬਾ ਆਨੰਦ ਸਿੰਘ ਜੀ ਮਹਾਰਾਜ ਆਪਣੇ ਗੁਰੂਆਂ ਦੇ ਚਰਨ ਦਬਾਉਣ ਲੱਗੇ, ਮੌਕਿਆ ਤਾੜਨ ਲੱਗੇ, ਬਈ ਜਦੋਂ ਅਤੀ ਪ੍ਰਸੰਨ ਹੋਣ ਉਦੋਂ ਬੇਨਤੀ ਕਰਾਂ, ਜਾਂ ਵੇਖਿਆ ਬਈ ਹੁਣ ਮੇਰ ਦੇ ਘਰ ਵਿੱਚ ਬੈਠੇ ਹਨ। ਤਾਂ ਬਾਬਾ ਜੀ ਕਹਿਣ ਲੱਗੇ, ਮਹਾਰਾਜ ਉਸ ਨੂੰ ਬਖਸ਼ ਦਿਓ। ਹੁਣ ਕਿਹਨੂੰ ਬਖਸ਼ ਦੇਈਏ? ਆਖਿਆ ਚੰਨਣ ਸਿੰਘ ਜਿਸ ਨੇ ਦੁਰਬਚਨ ਬੋਲੇ ਸਨ। ਤੇ ਬਾਬਾ ਹਰਨਾਮ ਸਿੰਘ ਕਹਿਣ ਲੱਗੇ, ਫਿਰ ਸੰਤ ਦਾ ਬਚਨ ਤਾਂ ਨਾ ਹੋਇਆ, ਐਵੇਂ ਕਿਵੇਂ ਹੀ ਹੋਇਆ? ਕਹਿੰਦੇ ਨਿਰਵੈਰਾਂ ਨਾਲ ਵੈਰ ਕਮਾ ਰਿਹਾ, ਇਹਨੂੰ ਫਲ ਮਿਲਣਾ ਚਾਹੀਦਾ। ਬਾਬਾ ਜੀ ਨੇ ਚਰਨ ਪਕੜ ਲਏ, ਮਹਾਰਾਜ ਜਿਵੇਂ ਹੁੰਦਾ ਇਸ ਨੂੰ ਬਖਸ਼ ਲਓ। ਹੁਣ ਜਦੋਂ ਬਹੁਤ ਬੇਨਤੀਆਂ ਕੀਤੀਆਂ ਬਾਬਾ ਜੀ ਨੇ, ਤਾਂ ਬਾਬਾ ਹਰਨਾਮ ਸਿੰਘ ਕਹਿਣ ਲੱਗੇ, ਚੰਗਾ ਫਿਰ ਇੱਥੇ ਹੀ ਇਹਦੇ ਪਾਪ ਭੁਗਤਾ ਦਿੱਤੇ ਹਨ, ਹੁਣ ਇਹ ਨਰਕਾਂ ਵਿੱਚ ਨਹੀਂ ਜਾਏਗਾ, ਹੁਣ ਇਸ ਨੂੰ ਨਰਕਾਂ ਵਿੱਚ ਨਹੀਂ ਜਾਣ ਦੇਵਾਂਗੇ, ਕਿਉਂਕਿ ਤੁਹਾਡੀ ਸਿਫਾਰਿਸ਼ ਹੋ ਗਈ ਹੈ, ਉਚਾਰਨ ਕਰੋ ਸ੍ਰੀ। ਤੇ ਜਾਂ ਫਿਰ ਬਾਬਾ ਹਰਨਾਮ ਸਿੰਘ ਜੀ ਦੇ ਪਾਸੋਂ ਸਾਰੇ ਆਏ ਤੇ ਬਾਹਰ ਕੀ ਤੱਕਿਆ, ਚੰਨਣ ਸਿੰਘ ਦੇ ਪ੍ਰਾਣ ਪੰਖੇਰੂ ਉੱਡ ਚੁੱਕੇ ਹਨ, ਉਚਾਰਨ ਕਰੋ ਸ੍ਰੀ ਵਾਹਿਗੁਰੂ। ਨਹੀਂ ਤੇ ਬਿਲ ਲਾ ਲਿਆ ਸੀ, ਸੰਤ ਕਾ ਨਿੰਦਕ ਓ ਬਿਲ ਲਾਏ, ਜੋ ਜਲ ਵੀ ਹੂਨ ਮਛਲੀ ਤੜਪ ਰਾਏ। ਇਹ ਹਾਲਤ ਸੀ, ਨਾ ਜਿਉਂਦਿਆਂ ਵਿੱਚ ਸੀ ਨਾ ਮਰਦਿਆਂ ਵਿੱਚ ਸੀ, ਮੌਤ ਵੀ ਮੰਗਿਆ ਨਹੀਂ ਮਿਲਦੀ, ਪਰ ਅੱਜ ਮਹਾਂਪੁਰਖ ਨੇ ਫਿਰ ਬਖਸ਼ ਦਿੱਤਾ, ਕਿਰਪਾ ਕਰ ਦਿੱਤੀ, ਮਿਹਰ ਕਰ ਦਿੱਤੀ। ਕਹਿਣ ਲੱਗੇ, ਸੰਤ ਦਾ ਬਚਨ ਤਾਂ ਨਾ ਹੋਇਆ, ਆਖਿਆ ਹੁਣ ਇੱਥੇ ਤਾਂ ਨਹੀਂ ਠੀਕ ਕਰ ਸਕਦੇ, ਪਰ ਇਤਨਾ ਹੈ ਕਿ ਇਸ ਨੂੰ ਨਰਕਾਂ ਵਿੱਚ ਨਹੀਂ ਜਾਣ ਦਿੰਦੇ, ਉਚਾਰਨ ਕਰੋ ਸ੍ਰੀ ਵਾਹਿਗੁਰੂ। ਤੋ ਇਸ ਲਈ ਹਜ਼ੂਰ ਬਖਸ਼ਿਸ਼ ਕਰ ਰਹੇ ਹਨ, ਸੰਤ ਕੀ ਨਿੰਦਾ ਦੋਖ ਮੈਂ ਦੋਖ, ਨਾਨਕ ਸੰਤ ਪਾਵੇ ਤਾਂ ਉਸਕਾ ਵੀ ਹੋਏ ਮੋਖ। ਜੇ ਮਹਾਂਪੁਰ

ਦਿਆਲੂ ਮੇਰਾ ਦੇ ਘਰ ਵਿੱਚ ਆ ਜਾਣ ਤਾਂ ਫਿਰ ਉਸ ਨੂੰ ਵੀ ਮੋਕਸ਼ ਪਦਵੀ ਦੇ ਦਿੰਦੇ ਹਨ। ਇਸ ਲਈ ਹਜ਼ੂਰ ਕਹਿੰਦੇ ਨੇ ਭਾਈ ਬਚੋ ਮਹਾਂਪੁਰਖਾਂ ਦੀ ਨਿੰਦਿਆ ਤੋਂ, ਮਹਾਂਪੁਰਖਾਂ ਦੀ ਸੰਗਤ ਕਰਕੇ ਆਪਣਾ ਜੀਵਨ ਸਫਲ ਕਰ।

तका कट जाई। तू हर पज मन मेरे पद निर्वाण, बहर न होए तेरा आवन जान। वाहिगुरु जी का खालसा, वाहिगुरु जी की फतेह। मानयोग साध संगत जीओ, श्री गुरु ग्रंथ साहिब जी दी पावन बाणी अंदर समुची मनुखता दी जीवन कल्याण दी गल कीती गई है। गुरमत इस ख्याल नाल सहमत नहीं कि संसार विच दो चार बंदे जड़े ने वो उच्चे सुचे पवित्र जीवन वाले हो जान, ते बाकी दी दुनिया उसे तरह कीड़िया मकौड़िया वांग जमदी मरदी रहे। गुरमत इस आशे नूं प्रगट करदी है कि सारा संसार जड़ा है इस दे उधार दा बंदोबस्त वाहिगुरु अकाल पुरख ने कीता होया है। इसे आशे दी व्याख्या बाणी विच कीती गई है। बड़े चिर तों मनुख दे सामने यह समस्या है कि यह जिहड़ी दुनिया की दौलत है, संसार की माया है, इहदे नाल मैं किवें वरतना। ते धर्म दे धर्मी तो लोग आम तौर ते गल कहिंदे ने कि जिन्ना चिर इहनूं छड्डोगे नहीं उन्ना चिर रब दे नाल ते जुड़ ही नहीं सकदे। जदों गुरमत नूं चंगी तरह समझने आ तां इह गल साडे पल्ले पैंदी है कि गुरु साहिब ने इस माया नूं त्यागण दा कोई उपदेश नहीं दिता। गरीबी है या अमीरी, थोड़ी माया या बहुती, इस गल दा सवाल नहीं है। सवाल यह है कि माया दे हुंदिया होया उस वाहिगुरु अकाल पुरख नाल अपने चित नूं जोड़ना। भाई साहब भाई गुरदास कहिंदे ने गुरसिख जोगी जागदे माया अंदर करन उदासी। आंदे ने गुरसिख योगी हन, ऐसे योगी के माया विच रहिंदे होए भी वो चितन ने जागदे होए ने समझदे ने भी इस माया ने साडे नाल नहीं जाना। वो कहिंदे ने भी ये माया परमात्मा ने बनाई है, माया तो उसने संसार बनाया है, इसलिए किते भी मनुख चला जाए मनुख दा शरीर मनुख दी अपनी होंद भी माया नाल है, माया दा पिछा नहीं छड़दी, माया तो बिना यह संसार हो नहीं सकदा। इस करके गुरु साहिब ने कहा इनू नफरत करन दा कोई मतलब नहीं, ये परमात्मा ने बनाई है। गुरु अमरदास पातशाह ने श्री राग विच एक बचन कीता है, सतगुरु कहिंदे ने माया मोह मेरा प्रभ कीना आपे भरम भुलाए। बाणी नूं जदों ध्यान नाल पढ़ीए साडियां कई समस्या हल हो जांदियां, पर असीं बाणी वल ध्यान नहीं दिंदे, बंदियां वल ध्यान दिंदे। मुश्किल साडी आए कहिंदे फलाणा बाबा कह गया, बस स्यापा पै जांदा सानूं। गुरु ग्रंथ साहिब गुरु तुहाडे कोल मौजूद है, उस नाल गल करके पुछ के वेखो भी गुरु साहिब की कहिंदे आ। बंदा गलत हो सकदा पर असीं बंदे दे मगर लगण वास्ते तैयार हो जांदे आ। साहिब कहिंदे ने माया मोह मेरा प्रभ कीना आपे भरम भुलाए। मनमुख कर्म करें नहीं बूझें बिरथा जन्म गवाए। गुरबाणी इस जग में चानण कर्म वसै मन आए। गुरबाणी की रोशनी नाल यह गल साडी समझ विच आ जाएगी, पता लग जाएगा कि असां संसार दे अंदर इस माया विच रहिंदे आं, किस तरह उस मालक नाल अपनी सांझ पाउणी है। इसे करके भगत जी का बचन जो कीर्तन द्वारा सरवण कीता है, कहिंदे ने तू हर पज मन मेरे पद निर्वाण, बहर न होए तेरा आवण जाण। कहिंदे ने हे मेरे मना तू उस वाहिगुरु अकाल पुरख नूं चेते कर जो आप निर्वाण पद दा मालक है, ते तैनू उस अवस्था विच लै जाएगा, तेरा जमण मरण कटिया जाएगा।
ਇਹ ਕੇਂਦਰੀ ਖਿਆਲ ਹੈ ਸ਼ਬਦ ਦਾ। ਤੇ ਉਹ ਕਹਿੰਦੇ ਨੇ ਵੀ ਕਿਸੇ ਕੀਮਤ ਉੱਤੇ ਵੀ ਤੂੰ ਪਰਮਾਤਮਾ ਨੂੰ ਨਹੀਂ ਛੱਡਣਾ। ਜਿਸ ਵੇਲੇ ਤ੍ਰਿਲੋਚਨ ਨੇ ਨਾਮਦੇਵ ਨੂੰ ਕਿਹਾ ਮੈਂ ਸੁਣਿਆ ਤੂੰ ਭਗਤ ਹੈ, ਕਾਹਦਾ ਭਗਤ ਹੈ, ਤੂੰ ਤੇ ਹਰ ਵੇਲੇ ਕੱਪੜਿਆਂ ਚ ਲੱਗਾ ਰਹਿੰਦਾ, ਕਦੇ ਧੋਨਾ ਕਦੇ ਛਾਪਦਾ ਕਦੇ ਕੁਝ ਕਰਦਾ। ਉਹ ਕਹਿਣ ਲੱਗਾ ਠੀਕ ਹੈ ਮੈਂ ਕੰਮ ਕਰਦਾ ਹਾਂ, ਲੇਕਿਨ ਭਾਈ ਕੰਮ ਕਰਦਿਆਂ ਹੋਇਆਂ ਮੈਂ ਉਸ ਮਾਲਕ ਨੂੰ ਚੇਤੇ ਕਰਦਾ ਰਹਿੰਦਾ, ਭੁੱਲਦਾ ਨਹੀਂ, ਮੈਂ ਉਹਨੂੰ ਯਾਦ ਕਰਦਾ ਰਹਿੰਦਾ ਵਾਂ। ਹੱਥ ਪਾਉ ਕਰ ਕੰਮ ਸਭ ਚੀਤ ਨਿਰੰਜਨ ਨਾਲ। ਮੈਂ ਚੰਗੇ ਤੋਂ ਚੰਗਾ ਕੱਪੜਾ ਵੀ ਹੱਥ ਵਿਚ ਲੈ ਕੇ ਕਦੇ ਇਹ ਨਹੀਂ ਸੋਚਦਾ ਕਿ ਕੱਪੜਾ ਹੀ ਸਭ ਕੁਛ ਹੈ। ਮੈਂ ਉਸ ਵਾਹਿਗੁਰੂ ਅਕਾਲ ਪੁਰਖ ਤੋਂ ਸਦਕੇ ਜਾਣਾ ਵੀ ਜਿਸ ਨੇ ਇਹ ਸੁੰਦਰ ਕੱਪੜਾ ਬਣਾਉਣ ਦੀ ਵਿਧ ਬਣਾਈ ਹੈ। ਮੈਂ ਸੁੰਦਰਤਾ ਦੇਖ ਕੇ ਵੀ ਉਹਨੂੰ ਯਾਦ ਕਰ ਲੈਂਦਾ, ਮੈਂ ਮੁਸੀਬਤਾਂ ਦੇਖ ਕੇ ਵੀ ਉਹਨੂੰ ਯਾਦ ਕਰ ਲੈਂਦਾ। ਹਰ ਹਾਲਤ ਵਿਚ ਉਹਨੂੰ ਯਾਦ ਕਰਨ ਦੀ ਗੱਲ ਮੈਨੂੰ ਵਿਸਰਦੀ ਨਹੀਂ। ਇਸੇ ਕਰਕੇ ਕਹਿੰਦੇ ਨੇ ਜੋ ਰਾਜ ਦੇਹੇ ਤਾਂ ਕੌਣ ਵਡਾਈ, ਜੋ ਭੀਖ ਮੰਗਾਵੇ ਤਾਂ ਕਿਆ ਘਟ ਜਾਈ। ਕਹਿੰਦੇ ਨੇ ਭਿਖਿਆ ਮੰਗਾਏਗਾ ਤਾਂ ਵੀ ਤੈਨੂੰ ਚੇਤੇ ਕਰਦਾ ਰਹਿਣਾ, ਤੇ ਯਾਦ ਰਾਜ ਦੇ ਦੇਗਾ ਮੈਂ ਤਾਂ ਵੀ ਤੈਨੂੰ ਚੇਤੇ ਕਰਦਾ ਰਹਿਣਾ। ਇਹ ਨਹੀਂ ਕਿ ਮੈਂ ਰਾਜ ਦੀ ਵਡਿਆਈ ਵਿਚ ਪੈ ਜਾਣਾ ਤੇ ਸਮਝਣਾ ਵੀ ਸਭ ਕੁਝ ਰਾਜ ਹੀ ਹੈ, ਤੇ ਭਿਖਿਆ ਮੰਗਾਵੇ ਤੇ ਮੈਂ ਤੈਨੂੰ ਗਾਲਾਂ ਕੱਢਣ ਲੱਗ ਪਵਾਂ ਵੀ ਤੂੰ ਕਾਹਦਾ ਰੱਬ ਮੈਨੂੰ ਦਿੱਤਾ ਕੱਖ ਨਹੀਂ। ਉਹ ਕਹਿੰਦੇ ਨਹੀਂ, ਕਿਸੇ ਹਾਲਤ ਵਿਚ ਵੀ ਮੈਨੂੰ ਰੱਖੇ, ਮੈਂ ਮੇਰਾ ਕੰਮ ਹੈ ਤੈਨੂੰ ਚੇਤੇ ਰੱਖਣਾ, ਤੈਨੂੰ ਯਾਦ ਕਰਨਾ। ਇਤਿਹਾਸ ਦੀ ਇਕ ਵਾਰਤਾ ਹੈ ਸਤਿਗੁਰੂ ਗੁਰੂ ਹਰ ਰਾਏ ਸਾਹਿਬ ਦੇ ਇਤਿਹਾਸ ਦੀ। ਉਨ੍ਹਾਂ ਦਾ ਇਕ ਸਿੱਖ ਹੋਇਆ, ਬੜਾ ਗਰੀਬ ਜਿਹਾ ਸਿੱਖ ਸੀ, ਕਿਰਤੀ ਕਿਸਾਨ, ਭਾਈ ਪੂੰਗਰ ਕਰਕੇ ਇਤਿਹਾਸ ਨੇ ਉਹਦਾ ਨਾਂ ਦਿੱਤਾ ਹੈ। ਖੇਤੀ ਕਰਦਾ ਮਿਹਨਤ, ਪਰ ਗੁਰੂ ਸਾਹਿਬ ਦੇ ਦੱਸੇ ਉਪਦੇਸ਼ ਦੇ ਮੁਤਾਬਕ ਅੰਮ੍ਰਿਤ ਵੇਲੇ ਉੱਠਦਾ, ਨਾਮ ਜਪਦਾ, ਬਾਣੀ ਪੜ੍ਹਦਾ, ਫਿਰ ਆਪਣੀ ਕਿਰਤ ਵਿਚ ਲੱਗ ਜਾਂਦਾ। ਕੋਈ ਅਤਿਥੀ ਆਵੇ, ਆਇਆ ਗਿਆ ਲੋੜਵੰਦ, ਕੋਈ ਜਗਿਆਸੂ ਆਵੇ, ਉਹ ਸੇਵਾ ਕਰਦਾ। ਤੇ ਇਕ ਚੱਲਦਾ ਫਿਰਦਾ ਸਾਧੂ ਵੀ ਆ ਗਿਆ, ਬੜੀ ਸੇਵਾ ਕੀਤੀ ਉਸਨੇ, ਬੜਾ ਪਿਆਰ ਕੀਤਾ। ਤੇ ਉਸ ਸਾਧੂ ਦੇ ਮਨ ਵਿਚ ਖਿਆਲ ਆਇਆ ਵੀ ਇਸ ਬੰਦੇ ਕੋਲ ਦੌਲਤ ਨਹੀਂ ਹੈ, ਪਰ ਪਿਆਰ, ਸੇਵਾ, ਹਮਦਰਦੀ ਮਨੁੱਖਤਾ ਦਾ ਸਭ ਤੋਂ ਉੱਚਾ ਗੁਣ ਜੋ ਕਿਸੇ ਦੌਲਤ ਨਾਲ ਪ੍ਰਾਪਤ ਨਹੀਂ ਹੁੰਦਾ, ਇਸ ਮਨੁੱਖ ਦੇ ਕੋਲ ਹੈ। ਤੇ ਮੇਰੇ ਕੋਲ ਪਾਰਸ ਹੈ ਜੋ ਸੋਨਾ ਬਣਾ ਸਕਦਾ ਧਾਤ ਨੂੰ, ਤੇ ਇਸ ਨੂੰ ਪਾਰਸ ਦੇ ਦੇਵਾਂ, ਇਹਦੇ ਕੋਲ ਅਮੀਰੀ ਦੌਲਤ ਆ ਜਾਏਗੀ, ਤੇ ਹੋਰ ਵੀ ਵੱਧ ਸੇਵਾ ਕਰ ਸਕੇਗਾ, ਇਹਦੀ ਗੁਰਬਤ ਦੂਰ ਹੋ ਜਾਏਗੀ। ਖਬਰੇ ਇਸੇ ਵਾਸਤੇ ਹੀ ਸੇਵਾ ਕਰਦਾ ਹੋਏਗਾ ਵੀ ਕਿਤਿਓਂ ਕੁਝ ਲੱਭ ਜਾਏ। ਉਸ ਨੇ ਪੇਸ਼ਕਸ਼ ਕੀਤੀ, ਉਸ ਸਿੱਖ ਨੂੰ ਕਿਹਾ ਵੀ ਇਹ ਪਾਰਸ ਤੂੰ ਲੈ ਲੈ। ਕਹਿਣ ਲੱਗਾ ਮੇਰੇ ਕਿਸੇ ਕੰਮ ਨਹੀਂ, ਮੈਨੂੰ ਵਾਹਿਗੁਰੂ ਅਕਾਲ ਪੁਰਖ ਨੇ ਬਹੁਤ ਕੁਝ ਦਿੱਤਾ ਹੈ, ਗੁਰੂ ਦੇ ਉਪਦੇਸ਼ ਦੇ ਮੁਤਾਬਕ ਜ਼ਿੰਦਗੀ ਸਬਰ ਸਿਦਕ ਨਾਲ ਗੁਜ਼ਰ ਰਹੀ ਹੈ, ਸੇਵਾ ਵਿਚ ਨਾਮ ਜਪਣ ਵਿਚ ਕੋਈ ਢਿੱਲ ਨਹੀਂ ਹੈ, ਦਸਾਂ ਨਵਾਂ ਦੀ ਕਿਰਤ ਕਰਦਾ ਹਾਂ। ਉਹ ਕਹਿਣ ਲੱਗਾ ਨਹੀਂ, ਤੇਰਾ ਗੁਜ਼ਾਰਾ ਤੰਗ ਹੈ, ਮੁਸ਼ਕਲ ਨਾਲ ਰੋਟੀ ਚੱਲਦੀ ਹੈ। ਕਹਿਣ ਲੱਗਾ ਚੰਗਾ ਫਿਰ, ਜੇ ਤੁਸੀਂ ਮਹਾਂਪੁਰਸ਼ ਹੋ, ਇਸੇ ਗੱਲ ਤੇ ਆਏ ਹੋ, ਉਹਨੇ ਕਈ ਮਾਰੀ ਧਰਤੀ ਤੇ ਟੋਆ ਕੱਢ ਦਿੱਤਾ ਛੋਟਾ ਜਿਹਾ, ਆਖਣ ਲੱਗਾ ਇੱਥੇ ਰੱਖ ਦਿਓ, ਉੱਤੇ ਮਿੱਟੀ ਪਾ ਦਿੱਤੀ। ਸਮਾਂ ਬੀਤ ਗਿਆ, ਸਾਲ ਦੋ ਸਾਲ ਲੰਘ ਗਏ, ਤੇ ਸਾਧੂ ਦੇ ਮਨ ਵਿਚ ਖਿਆਲ ਆਇਆ ਵੀ ਚੱਲ ਕੇ ਦੇਖਾਂ ਤੇ ਸਹੀ ਵੀ ਉਸ ਬੰਦੇ ਨੂੰ ਪਾਰਸ ਦਿੱਤਾ ਸੀ ਤੇ ਉੱਥੇ ਤਾਂ ਮਹਿਲ ਖੜੇ ਹੋਏ ਹੋਣਗੇ, ਨੌਕਰ ਚਾਕਰ ਹੋਣਗੇ ਸੇਵਾ ਕਰਨ ਲਈ। ਜਿਸ ਵੇਲੇ ਆਇਆ ਤੇ ਉਹਨੇ ਵੇਖਿਆ ਵੀ ਉਹ ਤੇ ਉਸੇ ਤਰ੍ਹਾਂ ਚੱਲ ਰਿਹਾ ਕੰਮ, ਉਹਨੇ ਪੁੱਛਿਆ ਆਣ ਕੇ, ਆਖਣ ਲੱਗਾ ਮੇਰਾ ਪਾਰਸ। ਸਿੱਖ ਕਹਿਣ ਲੱਗਾ ਮੈਨੂੰ ਤੂੰ ਯਾਦ ਵੀ ਨਹੀਂ, ਉਹ ਤੇ ਜਿੱਥੇ ਦੱਬਿਆ ਹੋਏ ਦੱਬਿਆ ਸੀ ਉੱਥੇ ਹੀ ਹੋਏਗਾ, ਤੂੰ ਵਰਤਿਆ ਨਹੀਂ। ਕਹਿਣ ਲੱਗਾ ਮਹਾਂਪੁਰਸ਼ੋ, ਮੈਂ ਤੁਹਾਨੂੰ ਪਹਿਲੋਂ ਵੀ ਕਿਹਾ ਸੀ ਕਿ ਮੈਨੂੰ ਇਸ ਵਸਤੂ ਦੀ ਜ਼ਰੂਰਤ ਕੋਈ ਨਹੀਂ, ਮੇਰੀ ਜ਼ਿੰਦਗੀ ਗੁਰੂ ਪਾਤਸ਼ਾਹ ਦੀ ਸਿੱਖਿਆ ਦੇ ਮੁਤਾਬਕ ਬਹੁਤ ਵਧੀਆ ਗੁਜ਼ਰ ਰਹੀ ਹੈ, ਤੇ ਮੈਂ ਕਿਸੇ ਲਾਲਸਾ ਨੂੰ ਲੈ ਕੇ ਕੋਈ ਸੇਵਾ ਧਰਮ ਕਰਮ ਨਹੀਂ ਕਰਦਾ। ਬੜਾ ਹੈਰਾਨ ਹੋਇਆ, ਆਖਣ ਲੱਗਾ ਮੈਨੂੰ ਆਪਣੇ ਸਤਿਗੁਰੂ ਦੇ ਕੋਲ ਲੈ ਕੇ ਚੱਲੋ। ਗੁਰੂ ਹਰ ਰਾਏ ਸਾਹਿਬ ਦੀ ਚਰਨ ਸ਼ਰਨ ਵਿਚ ਉਸ ਸਿੱਖ ਨੇ ਲਿਆਂਦਾ ਤੇ ਗੁਰਦੇਵ ਨੇ ਸਮਝਾਇਆ। ਆਖਣ ਲੱਗੇ ਦੇਖੋ, ਤੁਸੀਂ ਬੰਦਗੀ ਦਾ ਰਸਤਾ ਅਖਤਿਆਰ ਕਰਕੇ ਵੀ, ਸਾਧੂ ਬਣ ਕੇ ਵੀ, ਅਜੇ ਵੀ ਇਸ ਖਿਆਲ ਵਿਚ ਉਲਝੇ ਹੋਏ ਹੋ ਵੀ ਕੋਈ ਪਾਰਸ ਹੱਥ ਲੱਗ ਜਾਏ, ਕਿਸੇ ਨੂੰ ਅਮੀਰ ਕਰ ਦਈਏ, ਕਿਸੇ ਨੂੰ ਕੋਈ ਵਰ ਦੇ ਦਈਏ ਤੇ ਉਹ ਫਿਰ ਸਾਡੀ ਪੂਜਾ ਕਰੇ,
ਗੱਲ ਉਥੇ ਦੀ ਉਥੇ ਹੈ। ਤੁਸਾਂ ਰੱਬ ਦੀ ਬੰਦਗੀ ਨੂੰ ਅਜੇ ਵੀ ਬਿਜ਼ਨਸ ਬਣਾਇਆ ਹੋਇਆ। ਅਸਾਂ ਸਿੱਖਾਂ ਨੂੰ ਇਹ ਸਮਝਾਇਆ ਹੈ ਕਿ ਭਾਈ ਕਿਰਤ ਕੋਈ ਵੀ ਕਰੋ, ਕੰਮ ਕੋਈ ਵੀ ਕਰੋ, ਪੈਸੇ ਕਿਤਨੇ ਵੀ ਆਉਣ, ਘੱਟ ਵੱਧ ਇਸ ਗੱਲ ਦਾ ਸਵਾਲ ਨਹੀਂ। ਤੁਸੀਂ ਆਪਣੀ ਕਿਰਤ ਵਿਚ ਸ਼ੁਕਰ ਗੁਜ਼ਾਰ ਰਹਿਣਾ ਮਾਲਕ ਦੇ, ਤੇ ਉਸ ਦੀ ਬੰਦਗੀ ਦਾ ਪੱਲਾ ਨਹੀਂ ਛੱਡਣਾ। ਉਸ ਦੇ ਨਾਮ ਤੋਂ ਵੱਡਾ ਕੋਈ ਪਦਾਰਥ ਨਹੀਂ, ਉਸ ਦੇ ਨਾਮ ਤੋਂ ਵੱਡਾ ਕੋਈ ਧਨ ਨਹੀਂ, ਤੇ ਉਸ ਨੂੰ ਆਪਣੀ ਜ਼ਿੰਦਗੀ ਵਿਚ ਗੁਆਚਣ ਨਹੀਂ ਦੇਣਾ। ਆਮ ਤੌਰ ਤੇ ਬੰਦਾ ਕੀ ਕਰਦਾ? ਬੰਦਾ ਮੰਦਰ, ਮਸਜਿਦ, ਗੁਰਦੁਆਰੇ ਜਾਂਦਾ ਪਰਮਾਤਮਾ ਦਾ ਨਾਮ ਪ੍ਰਾਪਤ ਕਰਨ ਲਈ ਨਹੀਂ, ਪਰਮਾਤਮਾ ਦੀ ਯਾਦ ਹਿਰਦੇ ਚ ਵਸਾਉਣ ਲਈ ਨਹੀਂ, ਬਲਕਿ ਜਾਂਦਾ ਇਸ ਲਈ ਹੈ ਕਿ ਮੈਂ ਇਥੋਂ ਦੁਨੀਆਂ ਦੀ ਦੌਲਤ, ਸੰਸਾਰ ਦੇ ਪਦਾਰਥ ਲੈ ਲਵਾਂ। ਪਦਾਰਥਾਂ ਦਾ ਬੱਝਾ ਜਾਂਦਾ ਤੇ ਪਦਾਰਥ ਉਹਦੇ ਪੱਲੇ ਪੈ ਜਾਂਦੇ ਨੇ, ਪਰ ਉਹ ਉੱਚੀ ਅਵਸਥਾ ਜਿਹੜੀ ਹੈ ਨਾ ਕਿ ਇਸ ਦੁਨੀਆਂ ਦੀ ਪਕੜ ਵਿਚੋਂ ਉੱਠਣ ਦੀ ਹਾਲਤ, ਉਹ ਇਹਦੇ ਪੱਲੇ ਨਹੀਂ ਪੈਂਦੀ। ਇਸ ਕਰਕੇ ਗੁਰਦੇਵ ਨੇ ਗੁਰਸਿੱਖਾਂ ਨੂੰ ਕਿਹਾ ਕਿ ਪਰਮਾਤਮਾ ਪਦਾਰਥ ਵੀ ਦਿੰਦਾ ਹੈ, ਇਹ ਬਖਸ਼ਿਸ਼ਾਂ ਵੀ ਉਹ ਕਰਦਾ, ਪਰ ਤੁਸੀਂ ਪਰਮਾਤਮਾ ਦੀ ਯਾਦ ਆਪਣੇ ਹਿਰਦੇ ਚ ਵਸਾਉਣ ਦੀ ਕੋਸ਼ਿਸ਼ ਕਰਨੀ ਹੈ। ਉਹ ਸਭ ਤੋਂ ਉੱਚਾ ਪਦਾਰਥ ਹੈ, ਜੇ ਉਹ ਨਹੀਂ ਹੋਏਗਾ ਤਾਂ ਜੀਵਨ ਸਫਲ ਨਹੀਂ ਹੋਵੇਗਾ, ਉਹ ਨਹੀਂ ਹੋਏਗਾ ਤਾਂ ਜ਼ਿੰਦਗੀ ਕਾਮਯਾਬ ਨਹੀਂ ਹੋਏਗੀ। ਨਿਰਾ ਧਨ ਨੂੰ ਜ਼ਿੰਦਗੀ ਦਾ ਮਨੋਰਥ ਬਣਾ ਲਓਗੇ ਤਾਂ ਧਨ ਦਾ ਜਿਹੜਾ ਮਾਲਕ ਹੈ ਉਹਦੇ ਨਾਲ ਸਾਂਝ ਨਹੀਂ ਪਵੇਗੀ। ਗੁਰਸਿੱਖ ਨੂੰ ਚਾਹੀਦਾ ਹੈ ਕਿ ਉਹ ਮਾਇਆ ਦੇ ਅੰਦਰ ਸੰਸਾਰ ਵਿਚ ਰਹੇ, ਲੇਕਿਨ ਮਾਇਆ ਦੇ ਮਾਲਕ ਨੂੰ ਹਮੇਸ਼ਾ ਧਿਆਨ ਵਿਚ ਰੱਖੇ। ਸੰਸਾਰ ਜਿਹੜਾ ਕਹਿੰਦੇ ਨੇ ਇਹ ਮਾਇਆ ਜਿਹੜੀ ਹੈ, ਲਕਸ਼ਮੀ ਜਿਹੜੀ ਹੈ, ਵਿਸ਼ਨੂੰ ਦੀ ਪਤਨੀ ਹੈ। ਬੜੀ ਅਜੀਬ ਗੱਲ ਹੈ ਕਿ ਲੋਕਾਂ ਦੀ ਨਜ਼ਰ ਮਾਲਕ ਦੀ ਪਤਨੀ ਉਤੇ ਹੈ, ਮਾਲਕ ਵੱਲ ਕਿਸੇ ਦਾ ਧਿਆਨ ਹੀ ਨਹੀਂ। ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਿੱਖ ਨੂੰ ਕਿਹਾ ਕਿ ਤੂੰ ਆਪਣਾ ਧਿਆਨ ਮਾਲਕ ਵਿਚ ਲਾਉਣ ਦੀ ਕੋਸ਼ਿਸ਼ ਕਰਨੀ ਹੈ, ਤੇ ਇਸ ਮਾਇਆ ਨੂੰ ਆਪਣੀ ਦਾਸੀ ਸਮਝ ਕੇ, ਇਸ ਨੂੰ ਆਪਣੀ ਨੌਕਰਾਣੀ ਸਮਝ ਕੇ, ਚਾਕਰ ਸਮਝ ਕੇ ਤੇ ਸੰਸਾਰ ਦੇ ਅੰਦਰ ਵਰਤਣ ਦਾ ਯਤਨ ਕਰਨਾ ਹੈ। ਜੇ ਇਸ ਦੀ ਪਕੜ ਵਿਚ ਇਹਨੂੰ ਪਕੜਨ ਦੀ ਕੋਸ਼ਿਸ਼ ਕਰੇਗਾ ਤੇ ਇਹੀ ਸਭ ਕੁਝ ਹੈ, ਤੇ ਇਹ ਤੇਰੇ ਹੱਥੋਂ ਨਿਕਲ ਜਾਣੀ ਹੈ, ਤੇ ਉਸ ਵਾਹਿਗੁਰੂ ਅਕਾਲ ਪੁਰਖ ਦੀ ਯਾਦ ਵੀ ਤੈਨੂੰ ਨਹੀਂ ਮਿਲਣੀ। ਸਤਿਗੁਰੂ ਬਾਣੀ ਵਿਚ ਕਹਿੰਦੇ ਨੇ, ਕਹਿੰਦੇ ਨੇ ਗਹੁ ਕਰ ਪਕਰੀ ਨਾ ਆਈ ਹਾਥ, ਪ੍ਰੀਤ ਕਰੀ ਚਾਲੀ ਨਹੀਂ ਸਾਥ, ਕਹੋ ਨਾਨਕ ਜੋ ਤਿਆਗ ਦਈ ਤਬ ਉਹ ਚਰਣੀ।

ਕਈ ਵਾਰੀ ਮਨੁੱਖ ਮੇਰੇ ਗੁਰਸਿੱਖ ਵੀਰ ਭਰਾ ਇਹ ਕੁਐਸਚਨ ਕਰ ਬੈਠਦੇ ਨੇ, ਸਵਾਲ ਕਰ ਬੈਠਦੇ ਨੇ ਕਿ ਗੁਰੂ ਬੋਲਦਾ ਨਹੀਂ। ਆਪਾਂ ਇਹ ਵੇਖਣਾ ਇਹ ਆਵਾਜ਼ ਕਿੱਥੋਂ ਆ ਰਹੀ ਹੈ, ਕਿਸ ਦੀ ਆਵਾਜ਼ ਹੈ? ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਆਵਾਜ਼ ਦੇ ਰਹੇ ਨੇ, ਅੰਨ ਕਾਹੇ ਰਾਤੜਿਆ ਵਾਟ ਦੁਹੇਲੀ ਰਾਮ। ਐ ਮਨੁੱਖ ਭੈੜੇ ਰਸਤਿਆਂ ਤੇ ਕਿਉਂ ਰੱਤਿਆ ਹੋਇਆ, ਕਿਉਂ ਉਹਨਾਂ ਤੇ ਚੱਲਿਆ? ਗਲਤ ਰਸਤਿਆਂ ਤੇ ਚੱਲਣ ਦਾ ਨਤੀਜਾ ਵੀ ਗਲਤ ਹੋਣਾ। ਪਾਪ ਕਮਾਉਂਦੇ ਆ ਤੇਰਾ ਕੋਈ

ਇਹਨਾਂ ਦੀ ਕਿਰਪਾ ਕਰ। ਦੁੱਖ ਦਲਿੱਦਰ ਭੰਨ ਕਰ, ਸਾਰਿਆਂ ਦਾ ਦੁੱਖ ਦੂਰ ਕਰ, ਦਲਿੱਦਰ ਇਹ ਸਭ ਦੂਰ ਕਰ, ਤੂੰ ਸਾਰਿਆਂ ਤੇ ਮਿਹਰ ਕਰ, ਮਿਹਰ ਕਰ।

ਇਹ ਜੋ ਸ਼ਬਦ ਆਪ ਸਰਵਨ ਕਰ ਰਹੇ ਹੋ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਸ਼ੁਕਰਾਨੇ ਦਾ ਸ਼ਬਦ ਹੈ, ਸੁਲਹੀ ਤੇ ਨਾਰਾਇਣ ਰਾਖ। ਸਮੇਂ ਦਾ ਬਾਦਸ਼ਾਹ ਜਹਾਂਗੀਰ ਜਿਸ ਨੂੰ ਇਹ ਗੱਲ ਚੰਗੀ ਨਹੀਂ ਸੀ ਲੱਗਦੀ ਕਿ ਗੁਰੂ ਨਾਨਕ ਦੇ ਦਰ ਦੀ ਦਿਨੋ ਦਿਨ ਵਡਿਆਈ ਵਧਦੀ ਜਾਵੇ। ਗੁਰੂ ਨਾਨਕ ਦੇ ਦਰ ਤੇ ਜਿੱਥੇ ਗੁਰੂ ਕੇ ਸਿੱਖ ਆ ਕੇ ਜੁੜਦੇ ਸਨ, ਹਿੰਦੂ ਵੀ ਔਰ ਮੁਸਲਮਾਨ ਵੀ, ਰੂਹਾਨੀਅਤ ਪ੍ਰਾਪਤ ਕਰਨ ਲਈ ਹਜ਼ੂਰ ਦੇ ਚਰਨਾਂ ਵਿੱਚ ਆ ਜੁੜਦੇ ਸਨ। ਇਸ ਦੇ ਮਨ ਵਿੱਚ ਬੜਾ ਦੁੱਖ ਸੀ ਕਿ ਗੁਰੂ ਨਾਨਕ ਦੇ ਦਰ ਦੀ ਦਿਨੋ ਦਿਨ ਵਡਿਆਈ ਵਧਦੀ ਜਾ ਰਹੀ ਹੈ। ਆਪਣੇ ਸ਼ੀਪਾ ਸਲਾਰ ਨੂੰ ਹੁਕਮ ਦਿੱਤਾ ਬਈ ਤੂੰ ਕਸ਼ਮੀਰ ਨੂੰ ਜਾ ਰਿਹਾ ਜੰਗ ਕਰਨ ਲਈ, ਤੇ ਰਸਤੇ ਵਿੱਚ ਗੋਂਦਵਾਲ ਨਾਮ ਕਰਕੇ ਪਿੰਡ ਹੈ ਜਿੱਥੇ ਗੁਰੂ ਅਰਜਨ ਦੇਵ ਰਹਿੰਦਾ ਹੈ, ਉਸ ਨੂੰ ਵੀ ਸੋਧਦਾ ਜਾਏ, ਉਚਾਰਨ ਕਰੋ ਸ੍ਰੀ ਵਾਹਿਗੁਰੂ। ਤੇ ਜਦੋਂ ਇਹ ਪਤਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਲੱਗਿਆ ਤਾਂ ਸਿੱਖਾਂ ਨੇ ਬੇਨਤੀ ਕੀਤੀ ਜੋ ਇਸ ਸ਼ਬਦ ਵਿਚ ਅੰਕਿਤ ਹੈ, ਪ੍ਰਥਮੇ ਮਤਾ ਜੇ ਪਤਰੀ ਚਲਾਵੋ, ਦੁਤੀਏ ਮਤਾ ਦੋਏ ਮਾਨਕ ਪਹੁੰਚਾਵੋ, ਤ੍ਰਿਤੀਏ ਮਤਾ ਕਿਸ ਕਰੋ ਉਪਾਇਆ, ਮੈਂ ਸਭ ਕਿਸ ਛੋੜ ਪ੍ਰਭ ਤੂੰ ਹੀ ਧਿਆਇਆ। ਹਜ਼ੂਰ ਅੱਗੇ ਬੇਨਤੀ ਕੀਤੀ ਗਈ ਕਿ ਮਹਾਰਾਜ ਜੇ ਹੁਕਮ ਕਰੋ ਤਾਂ ਬਾਦਸ਼ਾਹ ਜਹਾਂਗੀਰ ਨੂੰ ਪਤਰਿਕਾ ਲਿਖ ਦਈਏ ਜਾਂ ਦੋ ਸਿਆਣੇ ਬੰਦੇ ਭੇਜ ਦਿਓ, ਕੁਝ ਉਪਾਅ ਜ਼ਰੂਰ ਕਰੋ। ਤਾਂ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਨੇ ਆਖਿਆ ਮੈਂ ਸਭ ਕਿਸ ਛੋੜ ਪ੍ਰਭ ਤੂੰ ਹੀ ਧਿਆਇਆ। ਨੇਤ ਨਾਲ ਜਦੋਂ ਬੜੇ ਹੰਕਾਰ ਦੇ ਨਾਲ ਸੁਲੀ ਖਾਂ ਚੜਾਈ ਕਰਕੇ ਆ ਰਿਹਾ ਸੀ ਤਾਂ ਇਸ ਦਾ ਘੋੜਾ ਐਸਾ ਪਾਗਲ ਹੋਇਆ ਬਲਦੇ ਪੱਠੇ ਵਿਚ ਜਾ ਵੜਿਆ ਤੇ ਸੁਲੀ ਸਮੇਤ ਸਵਾਹ ਹੋ ਗਿਆ। ਇਹ ਸ਼ੁਕਰਾਨੇ ਵਜੋਂ ਹਜ਼ੂਰ ਨੇ ਸ਼ਬਦ ਉਚਾਰਨ ਕੀਤਾ ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ।

ਸਮੇਂ ਦੇ ਲੋਕਾਂ ਨੇ ਤਾਂ ਭਾਵੇਂ ਉਸ ਨੂੰ ਸ਼ੂਦਰ ਕਿਹਾ, ਪਰ ਉਸ ਰਵਿਦਾਸ ਚਮਾਰ ਨੇ ਰਾਮ ਦਾ ਸਿਮਰਨ ਕਰਕੇ, ਵਾਹਿਗੁਰੂ ਦੀ ਭਗਤੀ ਕਰਕੇ ਉਹ ਪਦਵੀ ਪਾ ਲਈ ਗੁਰੂ ਪੰਚਮ।

ਬੜੀਆਂ ਸ਼ਕਤੀਆਂ ਵਾਲੇ, ਬੜੀਆਂ ਤਾਕਤਾਂ ਵਾਲੇ, ਬੜੀਆਂ ਅਜ਼ਮਤਾਂ ਵਾਲੇ, ਮਾਲਕ ਦੀ ਰਜ਼ਾ ਵਿੱਚ ਉਹ ਵੀ ਇਸ ਸਰੀਰ ਨੂੰ, ਇਸ ਜੀਵਨ ਨੂੰ ਅਲਵਿਦਾ ਕਹਿ ਗਏ। ਕੋਈ ਨਾ ਰਿਹਾ, ਨਾ ਕੋਈ ਰਿਹਾ ਨਾ ਰਹਿਣਾ। ਇਹ ਵੱਖਰੀ ਗੱਲ ਹੈ, ਬੰਦਾ ਭੁਲੇਖੇ ਚ ਪੈ ਗਿਆ। ਉਹ ਯਕਸ਼ ਨੇ ਪੁੱਛਿਆ ਸੀ ਅਰਜਨ ਨੂੰ, 14 ਪ੍ਰਸ਼ਨ ਕੀਤੇ ਸਨ, ਇੱਕ ਪ੍ਰਸ਼ਨ ਇਹ ਵੀ ਸੀ, ਪੁੱਛਦਾ ਹੈ ਸੰਸਾਰ ਤੇ ਸਭ ਤੋਂ ਅਚੰਭੇ ਵਾਲੀ ਗੱਲ ਕਿਹੜੀ, ਸਭ ਤੋਂ ਹੈਰਾਨ ਕਰਨ ਵਾਲੀ ਗੱਲ ਕਿਹੜੀ। ਤੇ ਅਰਜਨ ਕਹਿੰਦਾ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਜਿਹੜੀ ਮੈਂ ਵੇਖੀ ਉਹ ਇਹ ਹੈ ਕਿ ਸਾਡੇ ਵਿੱਚੋਂ ਲੋਕ ਤੁਰੀ ਵੀ ਜਾ ਰਹੇ ਨੇ ਤੇ ਜਿਹੜੇ ਬਾਕੀ ਦੇ ਨੇ ਉਹ ਇਹ ਸਮਝਦੇ ਨੇ ਜਾਣ ਵਾਲਾ ਤੁਰ ਗਿਆ, ਮੈਂ ਥੋੜਾ ਜਾਣਾ, ਮੈਂ ਨਹੀਂ ਜਾਣਾ। ਤੁਰਨ ਵਾਲੇ ਤੁਰੀ ਜਾਂਦੇ ਨੇ, ਤੋਰਨ ਵਾਲੇ ਤੋਰੀ ਜਾਂਦੇ ਨੇ, ਤੇ ਤੋਰ ਕੇ ਫਿਰ ਇਹ ਸਮਝੀ ਬੈਠੇ ਨੇ ਅਸਾਂ ਕੋਈ ਨਹੀਂ ਤੁਰਨਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਇਸੇ ਭਾਵ ਨੂੰ ਲੈ ਕੇ ਕਹਿੰਦੇ ਨੇ, ਸਾਧੋ ਰਚਨਾ ਰਾਮ ਬਣਾਈ, ਇੱਕ ਬਿਨ ਸਹਿ ਇੱਕ ਅਸਥਿਰ ਮਾਨੇ, ਅਚਰਜ ਲਖਿਓ ਨਾ ਜਾਈ। ਕਹਿੰਦੇ ਨੇ ਅਜੀਬ ਗੱਲ ਨੀ, ਇੱਕ ਤਾਂ ਤੁਰੇ ਜਾਂਦੇ ਨੇ, ਇੱਕ ਸਮਝਦੇ ਨੇ ਆਪਾਂ ਤਾਂ ਬੈਠੇ ਹਾਂ, ਪਰ ਨਹੀਂ, ਜਿਨ੍ਹਾਂ ਦੇ ਨੇਤਰ ਖੁੱਲੇ ਨੇ, ਜਿਨ੍ਹਾਂ ਨੇ ਆਪਣੀ ਸਮਝ ਦੇ ਨੇਤਰ ਬੰਦ ਨਹੀਂ ਕੀਤੇ, ਉਹਨਾਂ ਨੇ ਅੱਖਾਂ ਖੋਲ ਕੇ ਵੇਖਿਆ, ਔਰ ਜਿਨ੍ਹਾਂ ਨੇ ਮੌਤ ਨੂੰ ਅੱਖਾਂ ਖੋਲ ਕੇ ਵੇਖਿਆ ਕੁਝ ਭੁਲੇਖੇ ਚ ਪੈ ਜਾਂਦੇ ਨੇ। ਕਹਿੰਦੇ ਨੇ ਜਿਸ ਵੇਲੇ ਕਬੂਤਰ ਵੱਲ ਕੋਈ ਸ਼ਿਕਾਰੀ ਜਾਨਵਰ ਬਿੱਲੀ ਆਦਿਕ ਆਵੇ ਨਾ ਤੇ ਅੱਖਾਂ ਮੀਟ ਲੈਂਦਾ, ਭੋਲਾ ਜਾਨਵਰ ਐਸਾ ਸਮਝਦਾ ਹੈ ਕਿ ਇਹ ਬਸ ਗਿਆ, ਸ਼ਿਕਾਰ ਕਰਨ ਵਾਲਾ ਜਾਨਵਰ ਗਿਆ, ਖਤਰਾ ਗਿਆ, ਅੱਖਾਂ ਮੀਟ ਲਈਆਂ, ਬਿੱਲੀ ਗਈ, ਬਾਜ਼ ਗਿਆ, ਇਲ ਗਈ, ਕਿਉਂਕਿ ਉਹਨੂੰ ਨਜ਼ਰ ਨਹੀਂ ਆ ਰਹੀ ਨਾ, ਉਹਨੂੰ ਨਜ਼ਰ ਨਹੀਂ ਆ ਰਹੀ, ਉਹ ਸਮਝਦਾ ਹੈ ਗਈ। ਹਾਲਾਂਕਿ ਉਹਦੇ ਅੱਖਾਂ ਮੀਟਣ ਨਾਲ ਸ਼ਿਕਾਰੀ ਜਾਨਵਰ ਦਾ ਕੰਮ ਆਸਾਨ ਹੋ ਜਾਂਦਾ, ਮਗਰ ਨਹੀਂ, ਉਹ ਸਮਝਦਾ ਕਿ ਗਈ, ਉਹ ਆਪਣੇ ਮਨ ਨੂੰ ਤਸੱਲੀ ਦੇ ਲੈਂਦਾ। ਇਹੀ ਹਾਲ ਬੰਦੇ ਦਾ, ਕਹਿੰਦਾ ਮੌਤ ਦੀ ਗੱਲ ਨਾ ਕਰੋ, ਮੌਤ ਵੱਲੋਂ ਅੱਖਾਂ ਮੀਟ ਲੈਂਦਾ, ਮੱਤ ਦੀਆਂ ਅੱਖਾਂ ਵੀ ਮੀਟ ਲੈਂਦਾ, ਜ਼ਬਾਨ ਵੀ ਕਹਿੰਦਾ ਬੰਦ ਰੱਖੋ, ਅਰਥੀ ਜਾ ਰਹੀ ਹੈ ਬੱਚਿਆਂ ਨੂੰ ਅੰਦਰ ਵਾਰ ਦੋ, ਮਤ ਕਿਤੇ ਵੇਖਣ, ਇਹ ਸੱਚਾਈ ਨੂੰ ਵੇਖ ਨਾ ਲੈਣ, ਦਹਿਲ ਨਾ ਜਾਣ, ਡਰ ਨਾ ਜਾਣ, ਪਰਚੇ ਰਹਿਣ ਜੀਵਨ ਵਿੱਚ। ਜੇ ਕੋਈ ਕਹਿ ਦਿੰਦਾ, ਕੋਈ ਮੌਤ ਦੀ ਗੱਲ ਕਰਦਾ, ਕਹਿੰਦੇ ਨੇ ਕੋਈ ਚੰਗੀ ਗੱਲ ਕਰ, ਇਹ ਮੌਤ ਦੀ ਗੱਲ ਮਾੜੀ ਹੈ। ਜਿਸ ਨੂੰ ਭਾਈ ਮੂਲਾ ਭਾਈ ਮਰਦਾਨੇ ਦੇ ਦੋ ਪੈਸਿਆਂ ਬਦਲੇ ਲਿਖ ਕੇ ਦਿੰਦਾ ਹੈ, ਉਹ ਸਿਆਲਕੋਟ ਦਾ ਹਟਵਾਣੀਆਂ, ਇੰਨੀ ਕੋਈ ਗੱਲ ਉਹਨੇ ਸੰਗਤ ਵਿੱਚੋਂ ਸਮਝੀ, ਸਤਸੰਗਤ ਵਿੱਚੋਂ ਇੰਨੀ ਕੋਈ ਗੱਲ ਉਹਨੂੰ ਸਮਝ ਆਈ ਕਿ ਮਰਨਾ ਸੱਚ ਤੇ ਜੀਣਾ ਝੂਠ। ਇਹ ਧੰਨ ਗੁਰੂ ਨਾਨਕ ਕਹਿੰਦੇ ਨੇ ਹੈਣ ਸਮਝ ਵਾਲੇ ਬੰਦੇ ਹੈ ਇਸ ਨਗਰ ਵਿੱਚ, ਜਿਹੜੇ ਮਰਨ ਨੂੰ ਸੱਚ ਸਮਝਦੇ ਨੇ। ਜਿਹੜਾ ਵੀ ਜਿਉਂਦਾ ਪਿਆ ਬੰਦਾ ਹੈ, ਮਰਨ ਲਿਖਾਏ ਮੰਡਲ ਮੈਂ ਆਏ, ਹਰ ਇੱਕ ਦੇ ਮੱਥੇ ਤੇ ਮਰਨਾ ਲਿਖਿਆ, ਲੇਕਿਨ ਆਮ ਸਧਾਰਨ ਮਨੁੱਖ ਮਰਨ ਦੀ ਗੱਲ ਕਰਨਾ ਨਹੀਂ ਚਾਹੁੰਦਾ, ਸੁਣਨਾ ਨਹੀਂ ਚਾਹੁੰਦਾ, ਮੌਤ ਵੱਲੋਂ ਅੱਖਾਂ ਮੀਟ ਲੈਣਾ ਚਾਹੁੰਦਾ। ਤੇ ਜਿਹੜਾ ਬੰਦਾ ਮੌਤ ਵੱਲੋਂ ਅੱਖਾਂ ਮੀਟ ਲੈਂਦਾ ਨਾ, ਉਹ ਜੀਵਨ ਚ ਅਵੇਸਲਾ ਹੋ ਜਾਂਦਾ, ਤੇ ਜਿਹੜਾ ਜੀਵਨ ਚ ਅਵੇਸਲਾ ਹੋ ਜਾਂਦਾ ਉਹਨੂੰ ਜੀਣ ਦਾ ਢੰਗ ਨਹੀਂ ਫਿਰ ਆਉਂਦਾ, ਜੀਵਨ ਦਾ ਢੰਗ ਨਾ ਆਉਣ ਕਰਕੇ ਜੀਵਨ ਐਵੇਂ ਤੁਰ ਜਾਂਦਾ, ਐਵੇਂ ਬੀਤ ਜਾਂਦਾ। ਸਮਝ ਵਾਲਿਆਂ ਨੇ ਅੱਖਾਂ ਖੋਲ ਕੇ ਜੀਵਨ ਨੂੰ ਵੀ ਵੇਖਿਆ, ਜੀਵਨ ਦੇ ਅੰਤ ਨੂੰ ਵੀ ਵੇਖਿਆ, ਤੇ ਫਿਰ ਉਹਨਾਂ ਨੇ ਜੀਵਨ ਦਾ ਕੋਈ ਰਾਹ ਬਣਾਇਆ, ਕੋਈ ਢੰਗ ਅਪਣਾਇਆ ਕਿ ਜ਼ਿੰਦਗੀ ਕੈਸੀ ਹੋਣੀ ਚਾਹੀਦੀ ਹੈ। ਮੌਤ ਸਿਰ ਤੇ ਆ ਰਹੀ ਹੈ, ਮੌਤ ਦੀ ਤਲਵਾਰ ਸਿਰ ਤੇ ਲੜਕ ਰਹੀ ਹੈ, ਤੇ ਇੱਥੇ ਕੋਈ ਮਸਤ ਰਹਿਣ ਵਾਲੀ, ਸੁੱਤੇ ਰਹਿਣ ਵਾਲੀ ਗੱਲ ਤਾਂ ਹੈ ਨਹੀਂ, ਜਾਗਦੇ ਰਹਿਣ ਦੀ ਲੋੜ ਹੈ। ਉਹ ਫਿਰ ਜਾਗਦੇ ਨੇ, ਜਾਗਦੇ ਨੇ ਤੇ ਜਿਉਂਦੇ ਨੇ, ਮਹਾਰਾਜ ਤਾਂ ਜਿਉਂਦੇ ਹੀ ਉਹਨਾਂ ਨੂੰ ਗਿਣਦੇ ਨੇ।

ਉਹਨਾਂ ਨੇ ਜ਼ਿੰਦਗੀ ਵਿੱਚ ਜ਼ਿੰਦਗੀ ਦੇਣ ਵਾਲੇ ਨੂੰ ਯਾਦ ਕੀਤਾ, ਜ਼ਿੰਦਗੀ ਲੈ ਲੈਣ ਵਾਲੇ ਨੂੰ ਯਾਦ ਕੀਤਾ, ਭੇਜਣ ਵਾਲੇ ਨੂੰ ਯਾਦ ਕੀਤਾ, ਸੱਦ ਲੈਣ ਵਾਲੇ ਨੂੰ ਯਾਦ ਕੀਤਾ। ਯਾਦ ਕੀਤਾ ਤੇ ਜ਼ਿੰਦਗੀ ਸੁਚੱਜੀ ਹੋ ਗਈ। ਮਹਾਰਾਜ ਕਹਿੰਦੇ ਨੇ ਉਹ ਜਿਉਂਦੇ ਨੇ, ਉਹਨਾਂ ਦਾ ਜਿਉਣਾ ਠੀਕ ਹੈ, ਸੋ ਜੀਵਿਆ ਜਿਸ ਮਨ ਵਸਿਆ ਸੋਏ। ਤੇ ਮਹਾਰਾਜ ਤਾਂ ਕਹਿੰਦੇ ਨੇ ਨਾਨਕ ਅਵਰ ਨਾ ਜੀਵੈ ਕੋਏ, ਕਿ ਮਹਾਰਾਜ ਆ ਜਿਹੜੇ ਬਾਕੀ

ਪਤ ਲੱਥੀ ਜਾਏ ਜੇ ਇਸ ਤਰ੍ਹਾਂ ਜੂਦਾ ਰਿਹਾ ਖਾਇਆ ਮੈਲ ਵਧਾਇਆ ਪਹਿਦੇ ਘਰ ਕੀ ਹਾਨ ਬਕ ਬਕ ਵਾਦ ਚਲਾਇਆ ਬਿਨ ਨਾਵੇਂ ਵਿਖ ਜਾਣ ਜਾਂ ਉਹ ਜਿਹੜੀ ਆਪਾਂ ਰੋਜ਼ ਪੜ੍ਹਦੇ ਹਾਂ ਪਹਿਲਾ ਸੁੱਚਾ ਆਪ ਹੋਏ ਸੁੱਚੇ ਬੈਠਾ ਆਏ ਸੁੱਚੇ ਅੱਗੇ ਰੱਖੇ ਹੁਣ ਕੋਈ ਨਾ ਪਿੱਟਿਓ ਜਾਏ ਸੁੱਚਾ ਹੋਏ ਕਹਿ ਜੇਵਿਆ ਲੱਗਾ ਪੜ੍ਹਨ ਸਲੋਕ ਕੋਠੀ ਜਾਈ ਸੱਟਿਆ ਕਿਸੇ ਲੱਗਾ ਦੋਖ ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੂਣ ਪੰਜਵਾ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤ ਪਾਪੀ ਸਿਉ ਤਨ ਗੱਡਿਆ ਥੁੱਕਾਂ ਪਈਆਂ ਤਿੱਤ ਸਭ ਕਹਿੰਦੇ ਨੇ ਜਿੱਤ ਮੁੱਖ ਨਾਮ ਨਾ ਉਚਰੇ ਬਿਨ ਨਾਵੇਂ ਰਸ ਕਾਹੇ ਨਾਨਕ ਇਵੇਂ ਜਾਣੀਏ ਤਿੱਤ ਮੁੱਖ ਥੁੱਕਾਂ ਪਾਏ ਕਿੰਨਾ ਕੁਝ ਜ਼ਾਇਆ ਕਰ ਛੱਡਿਆ ਜ਼ਿੰਦਗੀ ਦਾ ਕਿਤਨਾ ਕੁਝ ਬਰਬਾਦ ਕੀਤਾ ਨਹੀਂ ਕੁਝ ਨਾ ਬਰਬਾਦ ਕੀਤਾ ਜ਼ਿੰਦਗੀ ਹੀ ਬਰਬਾਦ ਕੀਤੀ ਜ਼ਿੰਦਗੀ ਦੀ ਤੌਹੀਨ ਕੀਤੀ ਜੀਵਨ ਦੇਣ ਵਾਲੇ ਦੀ ਵੀ ਇਸ ਗੱਲ ਵਿਚ ਕੋਈ ਅਦਬ ਵਾਲੀ ਗੱਲ ਨਹੀਂ ਹੋਈ ਸਤਿਕਾਰ ਵਾਲੀ ਕਦਰ ਵਾਲੀ ਗੱਲ ਨਹੀਂ ਹੋਈ ਕਿ ਤੂੰ ਜ਼ਿੰਦਗੀ ਦਿੱਤੀ ਅਜਾਈ ਤੁਰੀ ਗਈ ਅਸਾਂ ਧਿਆਨ ਵੀ ਨਾ ਦਿੱਤਾ ਸਭ ਕਹਿੰਦੇ ਨੇ ਨਹੀਂ ਇਸ ਤਰ੍ਹਾਂ ਦੀ ਜ਼ਿੰਦਗੀ ਜੇ ਜੀਵੇ ਪਤ ਲੱਥੀ ਜਾਏ ਜੇ ਸੱਚੀ ਦਰਗਾਹ ਚ ਜਾਣ ਲੱਗਾ ਪਤ ਲਵਾ ਕੇ ਗਿਆ ਉਥੇ ਮਾਣ ਨਾ ਪਾ ਸਕਿਆ ਇਥੇ ਇੱਜ਼ਤ ਨਾ ਕੀਤੀ ਉਥੇ ਇੱਜ਼ਤ ਨਾ ਹੋਈ ਤਾਂ ਫਿਰ ਸਭ ਹਰਾਮ ਜੇਤਾ ਕਿਛ ਖਾਏ ਰਾਜ ਰੰਗ ਮਾਲ ਰੰਗ ਰੰਗ ਰੱਤਾ ਨੱਚੇ ਨੰਗ ਨਾਨਕ ਠੱਗਿਆ ਮੁੱਠਾ ਜਾਏ ਬਿਨ ਨਾਵੇਂ ਪਤ ਗਿਆ ਗਵਾਇਆ ਇਹ ਤਾਂ ਕੋਈ ਗੱਲ ਨਾ ਹੋਈ ਇਹ ਕੋਈ ਜ਼ਿੰਦਗੀ ਸਭ ਕਹਿੰਦੇ ਨੇ ਜ਼ਿੰਦਗੀ ਤਾਂ ਉਹ ਹੈ ਗਿਣਦੇ ਨੇ ਮਾਇਆ ਜੀਣ ਵਾਲਿਆਂ ਨੂੰ ਗਿਣਦੇ ਨੇ ਆਇਆ ਸਫਲ ਤਾਹੂ ਤੋਂ ਗਣੀ ਹੈ ਕਹਿੰਦੇ ਨੇ ਉਹਦੀ ਜ਼ਿੰਦਗੀ ਨੂੰ ਮੈਂ ਸਫਲ ਹੀ ਸਮਝਣਾ ਬਲਕਿ ਜਿਉਂਦਾ ਗਿਣਦਾ ਹੀ ਉਹਨਾਂ ਨੂੰ ਹਾਂ ਜਾਸ ਰਸਨ ਹਰ ਹਰ ਜਸ ਭਣੀਏ ਆਏ ਬਸੇ ਸਾਧੂ ਕੇ ਸੰਗੇ ਅਣਦਿਨ ਨਾਮ ਧਿਆਵੇ ਰੰਗੇ ਆਵਤ ਸੋ ਜਾਣ ਜਿਹੜਾ ਨਾਮੇ ਰਾਤਾ ਜਾਂਕੋ ਦਇਆ ਮਇਆ ਵਿਧਾਤਾ ਉਹ ਬੰਦਾ ਆਉਂਦਾ ਹੈ ਠੀਕ ਹੈ ਜਾਂਦਾ ਵੀ ਹੈ ਠੀਕ ਹੈ ਪਰ ਉਹਦੇ ਆਉਣ ਦੀ ਗੱਲ ਵੱਖਰੀ ਹੈ ਹਰ ਕੇ ਸੇਵਕ ਜੋ ਹਰ ਪਾਏ ਦਿਲ ਕੀ ਕਥਾ ਨਿਰਾਰੀ ਨੇ ਵੱਖਰੀ ਗੱਲ ਹੈ ਇਹ ਕਹਿ ਆਵਣ ਫਿਰ ਜੋਨ ਨਾ ਆਇਆ ਨਾਨਕ ਹਰ ਕਹਿ ਦਰਸ ਸਮਾਇਆ ਆਇਆ ਕਮਾਈ ਕੀਤੀ ਜ਼ਿੰਦਗੀ ਸਫਲੀ ਕੀਤੀ ਗਿਆ ਪ੍ਰਭੂ ਦੇ ਦਰਸ਼ਨਾਂ ਵਿਚ ਸਮਾ ਗਿਆ ਸਵਾਦ ਆਇਆ ਆਉਣ ਦਾ ਆਨੰਦ ਆ ਗਿਆ ਜਾਣ ਵਿਚ ਉਹਦਾ ਆਉਣਾ ਜਾਣਾ ਉਹਨਾਂ ਵਰਗਾ ਨੀ ਜਿਨ੍ਹਾਂ ਦੀ ਗੱਲ ਆਪਾਂ ਪੜ੍ਹਨੇ ਆਇਆ ਗਿਆ ਮੋਇਆ ਨਾ ਉਹਨਾਂ ਦੇ ਆਉਣ ਜਾਣ ਦੀ ਗੱਲ ਹੋ ਰਹੀ ਸੁੱਤੇ ਹੋਏ ਲੋਕਾਂ ਦੀ ਜੀਵਨ ਨੂੰ ਨਾ ਸਮਝਣ ਵਾਲੇ ਲੋਕਾਂ ਦੀ ਮੌਤ ਤੋਂ ਨਾ ਜਾਗੇ ਲੋਕਾਂ ਦੀ ਗੱਲ ਹੋ ਰਹੀ ਜੀਵਨ ਪ੍ਰਤੀ ਸਜਗ ਲੋਕਾਂ ਦੀ ਕਹਾਣੀ ਵੱਖਰੀ ਉਹ ਸੱਚੇ ਵਾਹਿਗੁਰੂ ਨਾਲ ਜੁੜੇ ਹੋਏ ਆਉਂਦੇ ਤਾਂ ਉਹ ਵੀ ਨੇ ਜਾਂਦੇ ਉਹ ਵੀ ਨੇ ਪਰ ਉਹਨਾਂ

ਪੜ੍ਹਦੇ ਹਾਂ, ਸੁਣਦੇ ਹਾਂ, ਕਦੇ ਯਕੀਨ ਆਉਂਦਾ, ਕਦੇ ਨਹੀਂ ਆਉਂਦਾ। ਔਰ ਬਹੁਤ ਕੁਝ ਐਸਾ ਵੀ ਹੈ ਜਿਹਦੇ ਬਾਰੇ ਲਿਖਿਆ ਵੀ ਨਹੀਂ ਗਿਆ, ਅਸੀਂ ਕੁਝ ਸੁਣਦੇ ਵੀ ਨਹੀਂ, ਕੁਝ ਕਹਿ ਵੀ ਨਹੀਂ ਸਕਦੇ। ਬਹੁਤ ਕੁਝ ਸੰਸਾਰ ਤੇ ਐਸਾ ਹੀ ਹੋਇਆ ਜਿਹਦੀ ਕੋਈ ਨਿਸ਼ਾਨੀ ਬਾਕੀ ਨਹੀਂ ਹੈ, ਜਿਹਦੀ ਨਿਸ਼ਾਨੀ ਵੀ ਕੋਈ ਨਹੀਂ, ਜ਼ਿਕਰ ਵੀ ਕੋਈ ਨਹੀਂ, ਉਹਨੂੰ ਸੱਚ ਕਿਵੇਂ ਕਹੋਗੇ? ਔਰ ਹੋਰ ਚਾਰ ਦਿਨਾਂ ਨੂੰ ਜਿਹੜੀਆਂ ਨਿਸ਼ਾਨੀਆਂ ਸਾਡੇ ਕੋਲ ਪਿਛਲੇ ਇਤਿਹਾਸ ਦੀਆਂ ਕਾਇਮ ਨੇ, ਹੋ ਸਕਦਾ ਨਾ ਰਹਿਣ। ਆਉਣ ਵਾਲਾ ਯੁੱਗ ਜਿਸ ਵੇਲੇ ਅਸੀਂ ਗੱਲਾਂ ਕਰੀਏ, ਉਹ ਕਹਿਣ ਇਹ ਝੂਠ ਹੈ, ਇਹ ਮੰਨਣ ਵਿੱਚ ਨਹੀਂ ਆਉਂਦਾ। ਜੋ ਕੱਲ ਸੀ ਅੱਜ ਝੂਠ ਹੋ ਗਿਆ, ਜੋ ਅੱਜ ਹੈ ਕੱਲ ਝੂਠ ਹੋ ਜਾਏਗਾ। ਉਹਦੇ ਬਾਰੇ ਧੰਨ ਗੁਰੂ ਨਾਨਕ ਕਹਿੰਦੇ ਨੇ, ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਪੈਸਣ ਹਾਰ, ਕੂੜ ਸੋਇਨਾ, ਕੂੜ ਰੁਪਾ, ਕੂੜ ਪਹਿਨਣ ਹਾਰ, ਕੂੜ ਕਾਇਆ, ਕੂੜ ਕੱਪੜ, ਕੂੜ ਰੂਪ ਅਪਾਰ, ਕੂੜ ਮੀਆਂ, ਕੂੜ ਬੀਬੀ, ਖੱਪ ਹੋਏ ਫਾਰ, ਕੂੜ ਕੂੜੇ ਨੇਹ ਲੱਗਾ, ਵਿਸਰਿਆ ਕਰਤਾਰ, ਗਲਤ ਹੋ ਗਿਆ ਕੰਮ। ਕੂੜ ਨਾਲ ਮੋਹ ਪਾ ਲਿਆ, ਕੂੜ ਨਾਲ ਨੇਹ ਪਾ ਲਿਆ, ਜੋ ਰਹਿਣ ਵਾਲਾ ਸੱਚ ਸੀ ਉਹਦੀ ਸੰਭਾਲ ਨਾ ਕੀਤੀ, ਉਹਨੂੰ ਚੇਤੇ ਨਾ ਕੀਤਾ, ਵਿਸਰਿਆ ਕਰਤਾਰ। ਮਹਾਰਾਜ ਸੁਚੇਤ ਕਰਾਉਂਦੇ ਨੇ, ਕਿਸ ਨਾਲ ਕੀ ਚਾਹੇ ਦੋਸਤੀ, ਜੋ ਤੁਰ ਗਿਆ ਉਹਦੇ ਨਾਲ ਦੋਸਤੀ, ਕਿ ਜੋ ਰਹਿਣਾ ਹੈ, ਜੋ ਹੈ ਮੌਜੂਦ ਹੈ, ਜਿਸਨੇ ਅੱਗੇ ਵੀ ਰਹਿਣਾ, ਉਹਦੇ ਨਾਲ ਪਿਆਰ, ਕੇ ਜੋ ਤੁਰ ਗਿਆ ਉਹਦੇ ਨਾਲ ਪਿਆਰ, ਜੋ ਛੱਡ ਗਿਆ ਉਹਦੇ ਨਾਲ ਪਿਆਰ। ਅੱਜ ਇੱਕ ਛੱਡ ਗਿਆ, ਔਰ ਜੋ ਛੱਡ ਗਿਆ ਨਾ, ਇੱਕ ਇਸ਼ਾਰਾ, ਕੁਝ ਸੰਕੇਤ ਦੇ ਗਿਆ। ਇੱਕ ਮਹਾਂਪੁਰਸ਼ ਨੇ ਬੜੀ ਪਿਆਰੀ ਗੱਲ ਕਹੀ, ਉਹ ਕਹਿੰਦਾ, ਹਰ ਬੱਚਾ ਜੋ ਮਾਤਾ ਦੇ ਗਰਭ ਤੋਂ ਜਨਮ ਲੈਂਦਾ, ਇੱਕ ਸੂਚਨਾ ਲੈ ਕੇ ਪੈਦਾ ਹੁੰਦਾ ਹੈ ਕਿ ਮੈਂ ਮਰਨ ਵਾਸਤੇ ਆਇਆ। ਵਰੇ ਗੰਢਾਂ ਬੀਤਦੀਆਂ ਜਾਂਦੀਆਂ ਨੇ, ਦਿਨ ਬੀਤਦੇ ਜਾਂਦੇ ਨੇ, ਬੱਚਾ ਵੱਡਾ ਹੋ ਰਿਹਾ, ਲੇਕਿਨ ਕਬੀਰ ਜੀ ਕਹਿੰਦੇ ਨੇ, ਦੂਜੇ ਪਾਸਿਓਂ ਵੀ ਗਿਣਦਾ, ਉਧਰੋਂ ਵੀ ਵੇਖ ਲੈ, ਜਨਨੀ ਜਾਣਤ, ਸੁੱਤ ਵੱਡਾ ਹੋ ਤਾਂ ਮਾਂ ਕਹਿੰਦੀ ਪੁੱਤਰ ਵੱਡਾ ਹੋ ਰਿਹਾ। ਪਰ ਕਬੀਰ ਦੀਆਂ ਅੱਖਾਂ ਹੋਰ ਪਾਸਿਓਂ ਵੇਖਦੀਆਂ ਨੇ, ਉਹ ਕਹਿੰਦੇ ਨੇ, ਇਤਨਾ ਕੋ ਨਾ ਜਾਣੇ ਜੇ ਦਿਨ ਦਿਨ ਔਧ ਘਟਤ ਹੈ। ਇਹ ਤਾਂ ਜ਼ਿੰਦਗੀ ਘਟ ਰਹੀ ਹੈ, ਜਿਤਨੀ ਆਯੂ ਦਿਖਾ ਕੇ ਲਿਆਇਆ ਉਹਦੇ ਵਿੱਚੋਂ ਜਿਹੜੀ ਇਹ ਉਮਰਾਂ ਅਸੀਂ ਗਿਣ ਰਹੇ ਹਾਂ ਵੱਡੇ ਹੋਣ ਦੀ, ਓਨੀ ਘੱਟ ਗਈ ਹੈ, ਬਾਕੀ ਥੋੜੀ ਰਹਿ ਗਈ। ਮਰਨਾ ਨੇੜੇ ਆਉਂਦਾ ਜਾ ਰਿਹਾ, ਤੇ ਜਿਸ ਦਿਨ ਮਰਨਾ ਆ ਹੀ ਜਾਂਦਾ ਹੈ, ਉਹ ਚਾਹੇ ਬਾਲ ਅਵਸਥਾ ਵਿੱਚ ਆ ਜਾਵੇ, ਕਿਉਂਕਿ ਮਹਾਰਾਜ ਨੇ ਸਪਸ਼ਟ ਕਹਿ ਦਿੱਤਾ ਹੈ, ਇਸ ਸੰਬੰਧ ਚ ਕੋਈ ਬੰਦਿਸ਼ ਨਹੀਂ ਹੈ, ਨਾ ਬਾਰਕ, ਨਾ ਜੋਬਣ, ਨਾ ਬਿਰਧੀ ਕੱਛ ਬੰਦ, ਉਹ ਬੇਰਾ ਨਾ ਬੂਜੀ ਜਾ ਆਏ ਪਰੇ ਜਾਂ ਫੰਦ, ਬਾਰੇ ਬੂਢੇ ਤਰੁਣੇ ਭਈਆ, ਸਭ ਹੂ ਜਮ ਲੈ ਜਈ ਹੈ ਰੇ। ਸਾਨੂੰ ਪਸੰਦ ਹੋ ਸਕਦਾ, ਜਵਾਨ ਚੰਗਾ ਲੱਗ ਸਕਦਾ, ਬੱਚਾ ਚੰਗਾ ਲੱਗ ਸਕਦਾ, ਬਜ਼ੁਰਗ ਦਾ ਸਤਿਕਾਰ ਹੋ ਸਕਦਾ, ਸਾਡੀਆਂ ਅੱਖਾਂ ਆਪਣੇ ਆਪਣੇ ਹਿਸਾਬ ਨਾਲ ਕਿਸੇ ਨੂੰ ਚੰਗਾ ਸਮਝਦੀਆਂ ਨੇ, ਕਿਸੇ ਨੂੰ ਮਾੜਾ ਸਮਝਦੀਆਂ, ਲੇਕਿਨ ਜਮ ਨੂੰ ਸਾਰੇ ਹੀ ਚੰਗੇ ਲੱਗਦੇ, ਜਦੋਂ ਜਿਹਨੂੰ ਉਹ ਜੋ ਚੰਗਾ ਲੱਗਦਾ ਲੈ ਕੇ ਤੁਰ ਪੈਂਦਾ, ਸਭ ਹੂ ਜਮ ਲੈ ਜਾਈ ਹੈ। ਉਹ ਵੱਡਾ ਹੋ ਰਿਹਾ, ਕਬੀਰ ਜੀ ਕਹਿੰਦੇ ਨੇ, ਨੀ ਉਧਰੋਂ ਛੋਟਾ ਹੋ ਰਿਹਾ, ਤੇ ਜਿਸ ਦਿਨ ਉਹ ਛੋਟਾ ਹੁੰਦਾ ਹੁੰਦਾ ਪੂਰਾ ਹੋ ਜਾਂਦਾ, ਤੇ ਸਾਡੇ ਆਮ ਤੌਰ ਤੇ ਕਹਿ ਦਿੰਦੇ ਨੇ ਸਵਾਲ ਚ, ਕਹਿੰਦੇ ਨੇ ਪੂਰਾ ਹੋ ਗਿਆ, ਫਲਾਣਾ ਪੂਰਾ ਹੋ ਗਿਆ, ਮਰ ਗਿਆ ਨੀ ਕਹਿੰਦੇ, ਕਹਿੰਦੇ ਪੂਰਾ ਹੋ ਗਿਆ। ਭਾਵ ਮੌਤ ਦਾ ਸਮਾਂ ਜੋ ਉਹਨੂੰ ਮਿਲਿਆ ਸੀ, ਮੌਤ ਤੱਕ ਦਾ ਸਮਾਂ, ਜੀਵਨ ਤੋਂ ਮੌਤ ਤੱਕ ਦਾ ਸਮਾਂ, ਉਹਦਾ ਸਮਾਂ ਪੂਰਾ ਹੋ ਗਿਆ। ਹਾਲਾਂਕਿ ਪੂਰਾ ਹੋਣਾ ਤਾਂ ਸੀ ਜੇ ਪੂਰੇ ਵਾਹਿਗੁਰੂ ਅਕਾਲ ਪੁਰਖ ਦੇ ਨਾਲ ਰਚਿਆ ਹੁੰਦਾ, ਜ਼ਿੰਦਗੀ ਸਫਲਤਾਵਾਂ ਨਾਲ ਭਰੀ ਹੁੰਦੀ, ਜ਼ਿੰਦਗੀ ਆਨੰਦ ਨਾਲ ਭਰੀ ਹੁੰਦੀ, ਜੀਵਨ ਨਾਮ ਨਾਲ ਭਰਪੂਰ ਹੁੰਦਾ, ਭਗਤੀ ਤੇ ਨੇਕੀ ਨਾਲ, ਸੇਵਾ ਨਾਲ ਭਰਪੂਰ ਹੁੰਦਾ, ਤੇ ਕਹੀਏ ਇਹ ਬੰਦਾ ਪੂਰਨ ਹੋ ਕੇ ਗਿਆ, ਪੂਰਨ ਮਨੁੱਖਾਂ ਵਾਂਗੂ ਜੀਵੇ, ਪਰ ਨਹੀਂ, ਬਹੁਤ ਘੱਟ ਐਸੇ ਹੁੰਦੇ ਨੇ ਜਿਹੜੇ ਵਾਕਈ ਸਫਲਤਾ ਵਾਲਾ ਜੀਵਨ ਜਿਉਂਦੇ ਹੋਏ ਜਾਂਦੇ ਨੇ, ਨਹੀਂ ਤਾਂ ਅਧੂਰਾ ਜੀਵਨ ਬਤੀਤ ਕਰਕੇ ਹੀ ਬਹੁਤ ਤੁਰ ਜਾਂਦੇ। ਔਰ ਇਹ ਪੂਰਾ ਜੀਵਨ ਕੋਈ ਕਈ ਵਾਰੀ ਜਵਾਨੀ ਤੋਂ ਪਹਿਲਾਂ ਪਹਿਲਾਂ ਹੀ ਪੂਰਨਤਾਈਆਂ ਨੂੰ ਪ੍ਰਾਪਤ ਹੋ ਜਾਂਦੇ, ਤੇ ਕਈ ਜਿਹੜੇ ਨੇ ਸੈ ਵਰਿਆਂ ਦੀ ਉਮਰਾਂ ਪਾ ਕੇ ਵੀ ਅਧੂਰੇ ਦੇ ਅਧੂਰੇ ਹੀ ਰਹਿ ਜਾਂਦੇ ਨੇ, ਕਿਉਂਕਿ ਕੀਤਾ ਹੀ ਕੁਛ ਨਹੀਂ। ਪਰ ਨਹੀਂ, ਅਸੀਂ ਸਮਝਨੇ, ਜ਼ਿੰਦਗੀ ਦੇ ਦਿਨ ਪੂਰੇ ਹੋ ਗਏ, ਕਹਿੰਦੇ ਹਾਂ ਬੰਦਾ ਪੂਰਾ ਹੋ ਗਿਆ। ਹਰ ਉਹ ਬਾਲ ਜਿਹੜਾ ਜਨਮ ਲੈਂਦਾ ਹੈ, ਮੌਤ ਦਾ ਮੂੰਹ ਪੂਰਾ ਕਰਨ ਵਾਸਤੇ, ਮੌਤ ਦਾ ਸਮਾਂ ਪੂਰਾ ਕਰਨ ਵਾਸਤੇ ਜਨਮ ਲੈ ਕੇ ਆਇਆ, ਤੇ ਸਮਾਂ ਉਹ ਮੌਤ ਦਾ ਪੂਰਾ ਕਰ ਰਿਹਾ ਹੋ ਜਾਏਗਾ, ਤੇ ਜਿਸ ਦਿਨ ਮੌਤ ਦਾ ਸਮਾਂ ਪੂਰਾ ਕਰਕੇ ਉਹ ਤੁਰ ਜਾਂਦਾ, ਇੱਕ ਗੱਲ ਹੈ, ਸੰਕੇਤ ਦੇ ਜਾਂਦਾ, ਇੱਕ ਗੱਲ ਕਹਿ ਜਾਂਦਾ, ਭਾਵੇਂ ਐਲਾਨ ਨਾ ਸਾਡੇ ਕੰਨਾਂ ਚ ਪੈਂਦਾ ਹੋਵੇ, ਲੇਕਿਨ ਇੱਕ ਗੱਲ ਸਾਡੀ ਸਮਝ ਆ ਜਾਵੇ, ਉਹ ਕਹਿੰਦਾ ਮੈਂ ਚੱਲਿਆ, ਤੁਸੀਂ ਤਿਆਰ ਰਹਿਣਾ। ਇੱਕ ਚਾਲ ਹੈ, ਇੱਕ ਚਾਲ ਸਹੀ, ਸਭ ਆਪਣੀ ਵਾਰ, ਵਾਰੀ ਲੱਗੀ ਹੋਈ, ਔਰ ਇਹ ਵਾਰੀ ਇਸ ਤਰ੍ਹਾਂ ਦੀ ਹੈ, ਸੰਸਾਰ ਦੀ ਵਿਉਂਤ ਵਿੱਚ ਵੀ ਕਈ ਵਾਰੀ ਵਾਰੀਆਂ ਲੱਗਦੀਆਂ ਨੇ, ਲਾਈਨ ਲੱਗ ਜਾਂਦੀ, ਕਿਉਂ ਲੱਗ ਜਾਂਦੀ,
ਪਰ ਉੱਥੇ ਬੰਦਾ ਇੱਕ ਪਾਸੇ ਸਿਰ ਕਰਕੇ ਵੇਖਦਾ ਕਿ 70 ਬੰਦੇ ਖੜੇ ਨੇ ਕਿ 80 ਖੜੇ ਨੇ। ਇਹਨਾਂ ਤੋਂ ਬਾਅਦ ਮੇਰਾ ਨੰਬਰ ਹੈ, ਉੱਥੇ ਵਾਰੀ ਦੀ ਗਿਣਤੀ ਦਾ ਪਤਾ ਲੱਗ ਜਾਂਦਾ। ਲੇਕਿਨ ਜਿਹੜਾ ਇਹ ਮਹਾਰਾਜ ਦੇ ਪਾਤਸ਼ਾਹ ਨੇ ਕਹਿਤਾ ਦਿੱਤਾ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ, ਪਰ ਇਹ ਵਾਰੀ ਦਾ ਪਤਾ ਕੋਈ ਨੀ ਲੱਗਦਾ, ਇਹ ਵਾਰੀ ਦਾ ਨੰਬਰ ਮਾਲਕ ਨੇ ਆਪਣੇ ਹੱਥ ਰੱਖਿਆ। ਕਿਸ ਤੋਂ ਬਾਅਦ ਕਿਸ ਨੇ ਜਾਣਾ, ਕਿੰਨਿਆਂ ਤੋਂ ਬਾਅਦ ਕਿੰਨਵਾਂ ਨੰਬਰ ਸਾਡਾ, ਇਹ ਨਹੀਂ ਪਤਾ ਹੈ। ਵਾਰੀ ਲੱਗੀ ਹੋਈ, ਲੇਕਿਨ ਇਸ ਵਾਰੀ ਦੀ ਗਿਣਤੀ ਦਾ ਪਤਾ ਮਾਲਕ ਨੂੰ ਆਪ ਨੂੰ। ਪਰ ਇਹ ਪੱਕੀ ਗੱਲ ਹੈ ਕਿ ਵਾਰੀ ਬਣੀ ਹੋਈ ਹੈ, ਉਸ ਵਾਰੀ ਅਨੁਸਾਰ ਜਾਣਾ, ਕਿ ਜਿੰਨੀ ਚੱਲਣ ਜਾਣੇ ਆ ਸੇ ਕਿਉਂ ਕਰੇ ਵਿਥਾਰ। ਜਿਨ੍ਹਾਂ ਨੂੰ ਪਤਾ ਹੈ ਕਿ ਜਾਣਾ ਹੈ, ਉਹ ਫਿਰ ਸੰਸਾਰ ਦੇ ਪਸਾਰੇ ਚ ਆਪਣੇ ਮਨ ਨੂੰ ਨਹੀਂ ਪਸਾਰਦੇ, ਸੰਸਾਰ ਦੇ ਵਿਸਥਾਰ ਵਿਚ ਆਪਣੇ ਮਨ ਨੂੰ ਖਿਲਾਰ ਨਹੀਂ ਖਿੰਡਾ ਨਹੀਂ ਦਿੰਦੇ, ਬਲਕਿ ਮਨ ਨੂੰ ਤਾਂ ਪ੍ਰਭੂ ਚਰਨਾਂ ਚ ਜੋੜਦੇ ਨੇ। ਉਨ੍ਹਾਂ ਦਾ ਅੰਤ ਸੱਚੇ ਵਾਹਿਗੁਰੂ ਅਕਾਲ ਪੁਰਖ ਨਾਲ ਜੁੜੇ ਹੋਣ ਕਰਕੇ ਉਨ੍ਹਾਂ ਦਾ ਸੱਚ ਤੇ ਨਵੇੜਾ ਹੁੰਦਾ ਹੈ, ਉਨ੍ਹਾਂ ਨੂੰ ਵਾਹਿਗੁਰੂ ਅਕਾਲ ਪੁਰਖ ਬਖਸ਼ ਕੇ ਆਪਣੇ ਵਿਚ ਮਿਲਾ ਲੈਂਦਾ ਹੈ। ਫਿਰ ਉਨ੍ਹਾਂ ਦਾ ਸੰਸਾਰ ਤੇ ਫੇਰਾ ਪਾਉਣ ਦੀ ਹੋਰ ਲੋੜ ਨਹੀਂ ਰਹਿੰਦੀ, ਆਉਣਾ ਜਾਣਾ ਮੁੱਕ ਜਾਂਦਾ ਹੈ। ਗੁਰੂ ਕੇ ਹੋ ਕੇ ਗੁਰਮੁਖ ਹੋ ਕੇ ਉਨ੍ਹਾਂ ਨੂੰ ਵਡਿਆਈਆਂ ਤੇ ਮਾਣ ਮਿਲਦਾ ਹੈ। ਰੇ ਰੇ ਦਰ ਕਹੇ ਕਹੇ ਨਾ ਕੋ, ਆਓ ਬੈਠ ਆਦਰ ਸ਼ੁਭ ਦੇਉ, ਉਹ ਆ ਮਹਿਲੀ ਪਾਵੇ ਤੂੰ ਬਾਸਾ, ਜਨਮ ਮਰਨ ਨਾ ਹੋਏ ਬਿਨਾਸਾ। ਉਹ ਸਾਚੇ ਰੰਗ ਰਾਤੇ ਸੱਚੇ ਵਾਹਿਗੁਰੂ ਅਕਾਲ ਪੁਰਖ ਦੇ ਰੰਗ ਵਿਚ ਰਤੇ ਹੋਏ, ਸਹਿਜ ਸਹਿਜ ਜੀਵਨ ਬਤੀਤ ਕਰਦੇ, ਸਹਿਜ ਨਾਲ ਭਰਪੂਰ ਹੋਏ ਹੋਏ, ਸਹਿਜ ਵਿਚ ਸਮਾਈ ਕਰਕੇ ਉਨ੍ਹਾਂ ਨੂੰ ਸੱਚਾ ਵਾਹਿਗੁਰੂ ਅਕਾਲ ਪੁਰਖ ਚੰਗਾ ਲੱਗਦਾ ਹੈ। ਵਾਹਿਗੁਰੂ ਨੂੰ ਉਹ ਚੰਗੇ ਲੱਗਦੇ ਨੇ ਸੱਚੇ ਨੂੰ ਮਨ ਚ ਵਸਾ ਕੇ ਸ਼ਬਦ ਵਿਚ ਰਤੇ ਹੋਏ। ਅੰਤ ਉਨ੍ਹਾਂ ਦਾ ਫੈਸਲਾ ਉਨ੍ਹਾਂ ਦੀ ਚੰਗੀ ਕਰਨੀ ਕਰਕੇ ਚੰਗਾ ਹੁੰਦਾ। ਮਹਾਰਾਜ ਕਹਿੰਦੇ ਨੇ, ਨਾਨਕ ਨਾਮ ਰਤੇ ਸੀ ਸੱਚ ਸਮਾਣੇ, ਬੋਰ ਨਾ ਭਵਜਲ ਫੇਰਾ। ਆਓ ਕਿਤੇ ਉਨ੍ਹਾਂ ਦੀ ਰੀਸ ਕਰੀਏ, ਜਿਹੜੇ ਮੁੜ ਕੇ ਭਵਜਲ ਦੇ ਫੇਰੇ ਵਾਸਤੇ ਨਹੀਂ ਬਣਾਏ ਗਏ, ਬਲਕਿ ਜਿਹੜੇ ਬਣਾਏ ਗਏ ਨੇ ਤੇ ਉਨ੍ਹਾਂ ਨੇ ਜੀਵਨ ਬਣਾਇਆ, ਜੀਵਨ ਬਣਾ ਕੇ ਜੀਵਨ ਨੂੰ ਸੱਚ ਨਾਲ ਜੋੜਿਆ, ਸੱਚੇ ਨਾਲ ਜੋੜਿਆ, ਉਨ੍ਹਾਂ ਦਾ ਬੋਹਰ ਨਾ ਭਵਜਲ ਫੇਰਾ। ਉਨ੍ਹਾਂ ਦਾ ਆਉਣਾ ਜਾਣਾ ਮੁੱਕ ਜਾਂਦਾ ਹੈ, ਜੀਣਾ ਵੀ ਉਨ੍ਹਾਂ ਦਾ ਹੈ, ਜਾਣਾ ਵੀ ਉਨ੍ਹਾਂ ਦਾ ਹੈ। ਆਓ ਐਸੇ ਲੋਕਾਂ ਦੀ ਪ੍ਰੇਰਣਾ ਲੈ ਕੇ ਜੀਵਨ ਨੂੰ ਅੱਖਾਂ ਖੋਲ ਕੇ ਵੇਖੀਏ, ਜਾਣ ਨੂੰ ਵੀ ਅੱਖਾਂ ਖੋਲ ਕੇ ਵੇਖੀਏ, ਜੀਣ ਤੇ ਜਾਣ ਦਾ ਕਦਰ ਪਾਈਏ, ਮੁੱਲ ਪਾਈਏ, ਔਰ ਜਾਣ ਦੀ ਤਿਆਰੀ ਕਰੀਏ, ਜੀਵਨ ਨੂੰ ਸਫਲਾ ਕਰੀਏ। ਮਹਾਰਾਜ ਦੇ ਪਾਤਸ਼ਾਹ ਕਹਿੰਦੇ ਨੇ, ਜਾਣ ਵਾਲੇ ਤਾਂ ਤੁਰੇ ਜਾਂਦੇ ਨੇ।

0: British officer recorded that the Sikhs gave Baiji the same level of reverence and respect as the Christians gave to Jesus. The British feared his presence in Punjab. Lord Dalhousie exiled Baiji and his disciple Kadak Singh and sent them by ship to Singapore, where he landed on 9th July 1850. He was kept in solitary confinement in a small, dark room in the Outram prison. Baiji immersed himself in Gurbani and Naam Singh.
1: Sar na jana teri sab te vadda Satgur Nanak jin kal rakhi meri. Mere Satguru Sant Sipahi Dasam Pita Guru Gobind Singh Ji Maharaj Kalgi Tar Shahnshah ਬਾਜਾਂ ਵਾਲੀ ਸਰਕਾਰ ਸ਼ੇਰਾਂ ਦੀ ਕੌਮ ਦੀ ਨੀਂਹ ਰੱਖ ਰਹੇ ਨੇ, ਖਾਲਸਾ ਪੰਥ ਦੀ ਨੀਂਹ, ਤੇ ਮੁੱਖੋਂ ਵਾਕ ਫਰਮਾਇਆ ਜਿੰਨੀ ਦੇਰ ਦੁਨੀਆ ਕਾਇਮ ਰਹੇਗੀ ਇਹ ਕੌਮ ਸ਼ੇਰਾਂ ਦੀ ਕੌਮ ਸਦਾਏਗੀ, ਸਿੰਘ ਸਦਾ ਚੜ੍ਹਦੀ ਕਲਾ ਚ ਰਹਿਣਗੇ। ਗੁਰੂ ਸਾਹਿਬ ਨੇ ਕੌਮਾਂ ਮਜ਼ਹਬਾਂ ਦਾ ਵਿਤਕਰਾ ਖਤਮ ਕੀਤਾ ਤੇ ਕਿਹਾ ਖਾਲਸਾ ਮੇਰਾ ਰੂਪ ਹੋਵੇਗਾ।

ਗੁਰੂ ਰਾਮਦਾਸ ਪਾਤਸ਼ਾਹ ਦੀ ਸਿਫਤ ਕਰਦਿਆਂ ਹੋਇਆਂ ਕਿ ਸਮਰੱਥ ਗੁਰੂ ਨੇ ਸਿਰ ਦੇ ਉੱਤੇ ਹੱਥ ਰੱਖਿਆ ਹੈ। ਜਿਸ ਤਰ੍ਹਾਂ ਗੁਰੂ ਅੰਗਦ ਸਾਹਿਬ ਨੇ ਗੁਰੂ ਨਾਨਕ ਸਾਹਿਬ ਦੀ

ਗੁਰਦੁਆਰਾ ਸਾਹਿਬ ਦੀ ਸੇਵਾ ਕੀਤੀ ਤਾਂ ਗੁਰੂ ਅਮਰਦਾਸ ਬਣੇ। ਇਸੇ ਤਰ੍ਹਾਂ ਗੁਰੂ ਰਾਮਦਾਸ ਪਾਤਸ਼ਾਹ ਨੇ ਗੁਰੂ ਅਮਰਦਾਸ ਪਾਤਸ਼ਾਹ ਦੀ ਸੇਵਾ ਕੀਤੀ ਤਾਂ ਰਾਮਦਾਸ ਤੋਂ ਗੁਰੂ ਰਾਮਦਾਸ ਬਣ ਗਏ। ਆਪ ਦਾ ਜਨਮ ਲਾਹੌਰ ਹੋਇਆ। ਘੁੰਗਣੀਆਂ ਵੇਚਣ ਵਾਸਤੇ ਜਾਇਆ ਕਰਦੇ ਸਨ। ਹੋਰ ਵੀ ਬੱਚੇ ਘੁੰਗਣੀਆਂ ਵੇਚਣ ਜਾਂਦੇ ਨੇ, ਕਈ ਤਾਂ ਬੜੇ ਕਹਿੰਦੇ ਨੇ ਘੁੰਗਣੀਆਂ ਲੈ ਲਓ, ਕਰਾਰੀਆਂ ਘੁੰਗਣੀਆਂ, ਮਿਰਚ ਮਸਾਲੇ ਵਾਲੀਆਂ ਘੁੰਗਣੀਆਂ। ਪਰ ਗੁਰੂ ਰਾਮਦਾਸ ਜੀ ਜਿਨ੍ਹਾਂ ਦਾ ਪਹਿਲਾ ਨਾਮ ਜੇਠਾ ਸੀ, ਚੁੱਪ ਕਰਕੇ ਬੈਠੇ ਰਹਿੰਦੇ। ਇੱਕ ਦਿਨ ਇੱਕ ਸਾਧਾਂ ਦੀ ਮੰਡਲੀ ਆਈ, ਕੋਲ ਹੀ ਨਦੀ ਸੀ, ਉਨ੍ਹਾਂ ਇਸ਼ਨਾਨ ਕੀਤਾ। ਭਾਈ ਜੇਠਾ ਜੀ ਨੂੰ ਕਹਿਣ ਲੱਗੇ, ਕਾਕਾ ਸਾਨੂੰ ਘੁੰਗਣੀਆਂ ਖਵਾ, ਪਰ ਸਾਡੇ ਕੋਲ ਪੈਸੇ ਕੋਈ ਨਹੀਂ। ਘੁੰਗਣੀਆਂ ਖਵਾਈਆਂ ਨੇ, ਉਨ੍ਹਾਂ ਸਾਧਾਂ ਨੇ ਬੜੀਆਂ ਅਸੀਸਾਂ ਦਿੱਤੀਆਂ ਕਿ ਕਾਕਾ ਤੂੰ ਬੜਾ ਵੱਡਾ ਆਦਮੀ ਬਣੇਗਾ, ਬੜਾ ਵੱਡਾ ਤੇਰਾ ਦਰਬਾਰ ਹੋਵੇਗਾ, ਅਨੇਕਾਂ ਰਾਜੇ ਮਹਾਰਾਜੇ ਤੇਰੇ ਦਰਬਾਰ ਆ ਕੇ ਤੇਰੇ ਚਰਨਾਂ ਤੇ ਮੱਥਾ ਟੇਕਿਆ ਕਰਨਗੇ, ਤੇਰੇ ਕੋਲ ਦੁਨੀਆਂ ਦੇ ਲੋਕ ਦਾਤਾਂ ਲਿਆ ਕਰਨਗੇ, ਤੂੰ ਲੋਕਾਂ ਦੇ ਭੰਡਾਰੇ ਭਰਿਆ ਕਰੇਗਾ। ਪਤਾ ਨੀ ਕਿੰਨੇ ਕੁ ਵਾਰ ਉਨ੍ਹਾਂ ਨੇ ਦਿੱਤੇ ਨੇ, ਖਾਲੀ ਸ਼ਾਬਾ ਲੈ ਕੇ ਘਰ ਆ ਗਏ ਨੇ। ਪੁੱਛਿਆ ਕਿ ਬੇਟਾ ਸਾਰਾ ਸ਼ਾਬਾ ਖਾਲੀ ਹੈ, ਲੱਗਦਾ ਸਾਰੇ ਛੋਲੇ ਵਿਕ ਗਏ ਨੇ। ਭਾਈ ਜੇਠਾ ਜੀ ਕਹਿਣ ਲੱਗੇ, ਵਿਕ ਤਾਂ ਗਏ ਨੇ, ਪਰ ਉਧਾਰ ਉਨ੍ਹਾਂ ਸਾਧਾਂ ਕੋਲ ਪੈਸੇ ਨਹੀਂ ਸਨ, ਪਰ ਉਨ੍ਹਾਂ ਅਸੀਸਾਂ ਬੜੀਆਂ ਦਿੱਤੀਆਂ, ਇਹ ਕੰਮ ਕਰਦੇ ਰਹੇ, ਜਵਾਨ ਹੋਏ, ਮਾਤਾ ਪਿਤਾ ਸੁਰਗਵਾਸ ਹੋ ਗਏ ਨੇ। ਆਪ ਨੇ ਜਿੱਥੇ ਇਹ ਘੁੰਗਣੀਆਂ ਵੇਚਣ ਦਾ ਕੰਮ ਕੀਤਾ, ਉੱਥੇ ਮਨ ਵਿੱਚ ਪਰਮੇਸ਼ਰ ਦੇ ਚਰਨਾਂ ਦਾ ਪਿਆਰ ਵੀ ਹੈ। ਆਪਣੇ ਘਰੋਂ ਚੱਲੇ ਨੇ, ਸੰਗਤਾਂ ਦੇ ਨਾਲ ਗੋਇੰਦਵਾਲ ਸਾਹਿਬ ਆਏ ਨੇ, ਗੁਰੂ ਅਮਰਦਾਸ ਪਾਤਸ਼ਾਹ ਦੇ ਦਰਸ਼ਨ ਕੀਤੇ, ਤਾਂ ਹੁਣ ਚਿੱਤ ਵਾਪਸ ਜਾਣ ਨੂੰ ਨਹੀਂ ਕਰਦਾ, ਇੱਥੇ ਹੀ ਰਹਿ ਕੇ ਹੁਣ ਸੇਵਾ ਕਰਨ ਲੱਗ ਪਏ ਨੇ, ਦਿਨ ਰਾਤ ਸੇਵਾ ਕਰਦੇ ਨੇ, ਘੁੰਗਣੀਆਂ ਵੀ ਵੇਚਦੇ ਨੇ, ਜੋ ਕਮਾਈ ਹੁੰਦੀ ਹੈ ਲੰਗਰ ਵਿੱਚ ਪਾ ਦਿੰਦੇ ਨੇ, ਦਿਨ ਰਾਤ ਸੇਵਾ ਕਰ ਰਹੇ ਨੇ। ਤੇ ਬਾਣੀ ਕਹਿੰਦੀ ਹੈ, ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ। ਉਹ ਸੇਵਾ ਸਫਲੀ ਹੈ ਜਿਹੜੀ ਸੇਵਾ ਕੀਤੀ ਆ ਗੁਰੂ ਦਾ ਮਨ ਪ੍ਰਸੰਨ ਹੋ ਜਾਵੇ। ਤੇ ਜਦੋਂ ਇਨਸਾਨ ਮਨ ਕਰਕੇ ਸੇਵਾ ਕਰੇ, ਸੇਵਾ ਕਰਦਿਆਂ ਉਹ ਇਨਸਾਨ ਕਿੱਥੇ ਦਾ ਕਿੱਥੇ ਜਾ ਪਹੁੰਚਦਾ। ਗੁਰੂ ਅਮਰਦਾਸ ਪਾਤਸ਼ਾਹ ਆਪਣੇ ਆਸਣ ਤੇ ਬੈਠੇ ਹਨ, ਤਾਂ ਗੁਰੂ ਕੇ ਮਹਿਲ ਕਹਿਣ ਲੱਗੇ, ਪਾਤਸ਼ਾਹ ਸਾਰੀ ਦੁਨੀਆਂ ਦਾ ਆਪ ਨੂੰ ਫਿਕਰ ਹੈ, ਪਰ ਕਦੀ ਆਪਣੇ ਘਰ ਦਾ ਵੀ ਖਿਆਲ ਕਰੋ। ਗੁਰੂ ਸਾਹਿਬ ਜੀ ਕਹਿਣ ਲੱਗੇ, ਭਾਈ ਦੱਸੋ ਕੀ ਖਿਆਲ ਕਰੀਏ ਘਰ ਦਾ। ਤਾਂ ਮਾਤਾ ਜੀ ਨੇ ਕਿਹਾ, ਮਹਾਰਾਜ ਆਪਣੀਆਂ ਬੀਬੀਆਂ ਵੀ ਜਵਾਨ ਨੇ, ਇਹਨਾਂ ਵਾਸਤੇ ਵਰ ਲੱਭੋ ਤਾਂ ਕਿ

ਪਰ ਇਹ ਦੱਸੋ ਵਰਕ ਇਹੋ ਜਿਹਾ ਚਾਹੀਦਾ, ਵਰਕ ਇਹੋ ਜਿਹਾ ਤੁਹਾਨੂੰ ਚਾਹੀਦਾ, ਕਿਹੋ ਜਿਹਾ ਲੜਕਾ ਹੋਵੇ, ਕਿਹੋ ਜਿਹਾ ਖਾਨਦਾਨ ਹੋਵੇ, ਕਿਹੋ ਜਿਹੇ ਨੈਣ ਨਕਸ਼ ਹੋਣ। ਇਹ ਸੁਣ ਕੇ ਮਾਤਾ ਜੀ ਸੋਚੀ ਪੈ ਗਏ ਕਿ ਕਿਹਦੇ ਵੱਲ ਇਸ਼ਾਰਾ ਕਰਾਂ, ਕਿਹੋ ਜਿਹੇ ਨੈਣ ਨਕਸ਼ ਹੋਣ। ਮਾਤਾ ਜੀ ਚਾਰ ਚਫੇਰੇ ਦੇਖਣ ਲੱਗ ਪਏ ਕਿ ਕੋਈ ਇਹੋ ਜਿਹੀ ਨੁਹਾਰ ਮਿਲੇ ਜਿਹਦੇ ਬਾਰੇ ਮੈਂ ਦੱਸਾਂ ਕਿ ਇਹੋ ਜਿਹਾ ਲੜਕਾ ਹੋਣਾ ਚਾਹੀਦਾ।

पानी दा रंग लाल देखिया ते कहन लगे बेटा पानी अज पानी दा रंग

ਜੰਗਲਾਂ ਵਿੱਚ ਫਿਰਨਾ ਤੇ ਕੰਡਿਆਂ ਤੇ ਸੌਣਾ ਪਏਗਾ। ਅਗਰ ਇੰਨੀ ਕੁਰਬਾਨੀ ਕਰ ਸਕਦੇ ਹੋ ਤਾਂ ਇਹ ਜੋਤ ਤੁਹਾਡੇ ਕੋਲ ਰਹੇਗੀ। ਕਿਹਾ ਪਿਤਾ ਜੀ, ਸਭ ਕੁਝ ਕੁਰਬਾਨ ਕਰਾਂਗੇ ਪਰ ਇਹ ਸੇਵਾ ਸਾਧ ਸੰਗਤ ਦੀ ਇਹ ਸਾਡੇ ਕੋਲ ਰਹੇ। ਤਾਂ ਗੁਰੂ ਸਾਹਿਬਾਂ ਨੇ ਵਰ ਦਿੱਤਾ ਤੇ ਨਾਲ ਕਿਹਾ, ਤੇਰੇ ਪਤੀ ਰਾਮਦਾਸ ਦੀ ਉਮਰ ਵੀ ਬਹੁਤ ਘੱਟ ਹੈ, ਅਸੀਂ ਆਪਣੀ ਬਾਕੀ ਦੀ ਉਮਰ ਵੀ ਤੇਰੇ ਪਤੀ ਰਾਮਦਾਸ ਨੂੰ ਦੇ ਕੇ ਗੁਰਗੱਦੀ ਤੇ ਬਿਠਾਵਾਂਗੇ। ਉਹ ਸਮਾਂ ਆਇਆ, ਗੁਰੂ ਅਮਰਦਾਸ ਪਾਤਸ਼ਾਹ ਦੇ ਦੋ ਜਵਾਈ ਸਨ, ਇਕ ਗੁਰੂ ਰਾਮਦਾਸ ਜੀ ਤੇ ਇਕ ਦੂਸਰੇ। ਪਹਿਲਾਂ ਪ੍ਰੀਖਿਆ ਲਈ ਕਿਹਾ ਕਿ ਥੜਾ ਬਣਾਓ। ਥੜੇ ਬਣਾਏ, ਗੁਰੂ ਸਾਹਿਬਾਂ ਨੇ ਕਿਹਾ ਠੀਕ ਨਹੀਂ, ਢਾ ਦਿਓ। ਫਿਰ ਢਾ ਦਿੱਤੇ, ਫਿਰ ਬਣਾਏ, ਫਿਰ ਢਵਾ ਦਿੱਤੀ। ਦੂਸਰੇ ਤਾਂ ਥੱਕ ਗਏ ਪਰ ਗੁਰੂ ਰਾਮਦਾਸ ਪਾਤਸ਼ਾਹ ਬਣਾਉਂਦੇ ਗਏ, ਗੁਰੂ ਅਮਰਦਾਸ ਪਾਤਸ਼ਾਹ ਢਵਾਉਂਦੇ ਗਏ। ਅਖੀਰ ਪ੍ਰਸੰਨ ਹੋਏ, ਸੰਗਤ ਬੁਲਾਈ, ਆਪਣੀ ਜਗ੍ਹਾ ਗੁਰੂ ਰਾਮਦਾਸ ਨੂੰ ਸਿੰਘਾਸਨ ਤੇ ਬਿਠਾ ਕੇ ਗੁਰੂ ਅਮਰਦਾਸ ਪਾਤਸ਼ਾਹ ਨੇ ਪ੍ਰਕਰਮਾ ਕੀਤੀ, ਪੰਜ ਪੈਸੇ ਨਰੇਲ ਰੱਖ ਕੇ ਮੱਥਾ ਟੇਕਿਆ। ਬਾਬਾ ਬੁੱਢਾ ਜੀ ਨੇ ਮੱਥੇ ਤੇ ਤਿਲਕ ਲਾਇਆ ਤੇ ਸਾਰੀ ਸੰਗਤ ਨੂੰ ਗੁਰੂ ਅਮਰਦਾਸ ਪਾਤਸ਼ਾਹ ਨੇ ਹੁਕਮ ਕੀਤਾ ਕਿ ਅੱਜ ਤੋਂ ਬਾਅਦ ਰਾਮਦਾਸ ਇਸ ਗੱਦੀ ਤੇ ਬੈਠਣਗੇ ਔਰ ਆਪ ਸਾਰਿਆਂ ਨੇ ਇਹਨਾਂ ਨੂੰ ਗੁਰੂ ਨਾਨਕ ਦਾ ਰੂਪ ਸਮਝਣਾ ਹੈ। ਤੋ ਸੋਈਏ ਵਿਚ ਕਹਿ ਰਹੇ ਨੇ, ਸਮਰੱਥ ਗੁਰੂ ਨੇ ਸਿਰ ਤੇ ਹੱਥ ਰੱਖਿਆ ਤੇ ਸੱਚਮੁੱਚ ਕਿੰਨੀ

ਇੱਥੇ ਗੁਰੂ ਅਮਰਦਾਸ ਪਾਤਸ਼ਾਹ ਦੇ ਕਹਿਣ ਤੇ ਗੁਰੂ ਰਾਮਦਾਸ ਮਹਾਰਾਜ ਦੇ ਨਾਂ ਤੇ ਇਸ ਦਾ ਨਾਮ ਰੱਖਿਆ ਗਿਆ ਅਤੇ ਹੌਲੀ ਹੌਲੀ ਬਦਲ ਕੇ ਇਹਦਾ ਨਾਮ ਅੰਮ੍ਰਿਤਸਰ ਕਰ ਦਿੱਤਾ ਗਿਆ।

ਅਤੇ ਉਹਨਾਂ ਤੋਂ ਛੋਟੇ ਗੁਰੂ ਅਰਜਨ ਦੇਵ ਪਾਤਸ਼ਾਹ। ਪਰ ਤਿੰਨਾਂ ਪੁੱਤਰਾਂ ਦੇ ਸੁਭਾਅ ਬੜੇ ਅਲੱਗ ਸਨ। ਵੱਡੇ ਪ੍ਰਿਥੀ ਚੰਦ, ਜਿਨ੍ਹਾਂ ਦਾ ਸੁਭਾਅ ਮਾਇਆ ਵਾਲਾ ਸੁਭਾਅ, ਉਹਨਾਂ ਤੋਂ ਛੋਟੇ ਮਹਾਦੇਵ, ਉਹਨਾਂ ਨੂੰ ਦੁਨੀਆਂ ਦੇ ਨਾਲ ਕੋਈ ਸਰੋਕਾਰ ਜਿਵੇਂ ਨਹੀਂ। ਅਤੇ ਤੀਸਰੇ ਗੁਰੂ ਅਰਜਨ ਸਾਹਿਬ, ਜਿਨ੍ਹਾਂ ਦੇ ਮਨ ਵਿਚ ਸੇਵਾ ਭਾਵ ਅਤੇ ਪਰਮੇਸ਼ਰ ਦੇ ਚਰਨਾਂ ਦਾ ਪਿਆਰ ਹਰ ਵਕਤ ਗੁਰੂ ਰਾਮਦਾਸ ਪਾਤਸ਼ਾਹ ਦੇ ਕੋਲ ਬੈਠੇ ਰਹਿਣਾ, ਇਸ ਵਾਸਤੇ ਮੈਂ ਦੂਰ ਹੋਵਾਂ। ਪਿਤਾ ਗੁਰੂ ਰਾਮਦਾਸ ਨੂੰ ਕੀ ਪਤਾ ਕਦੋਂ ਲੋੜ ਪੈ ਜਾਏ ਉਹ ਆਵਾਜ਼ ਮਾਰਨ, ਮੈਂ ਦੂਰ ਹੋਵਾਂਗਾ। ਕੋਲ ਇਸ ਕਰਕੇ ਰਹਿੰਦੇ ਸਨ ਕਿ ਪਿਤਾ ਨੂੰ ਇੰਤਜ਼ਾਰ ਨਾ ਕਰਨੀ ਪਵੇ, ਜਦੋਂ ਹੁਕਮ ਕਰਨ ਮੈਂ ਉਦੋਂ ਸੇਵਾ ਕਮਾ ਲਵਾਂ। ਉਹ ਗੁਰੂ ਰਾਮਦਾਸ ਜਿਨ੍ਹਾਂ ਨੇ ਉਹ ਨਗਰੀ ਸੰਸਾਰ ਨੂੰ ਦਿੱਤੀ ਕਿ ਜਿਸ ਜਗ੍ਹਾ ਅੱਜ ਵੀ ਜੇ ਕੋਈ ਇਨਸਾਨ ਮਨ ਕਰਕੇ ਇਸ਼ਨਾਨ ਕਰਦਾ ਹੈ, ਗੁਰੂ ਰਾਮਦਾਸ ਦੀ ਵਸਾਈ ਨਗਰੀ ਅੰਮ੍ਰਿਤਸਰ ਸਰੋਵਰ ਵਿੱਚ, ਤਾਂ ਆਪਣੇ ਆਪ ਉਹਦੇ ਮੂੰਹ ਤੋਂ ਨਿਕਲਦਾ ਹੈ, ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਇਸ ਹਰਿਮੰਦਰ ਨੂੰ ਭਗਤੀ ਤੇ ਸ਼ਕਤੀ ਦਾ ਸੋਮਾ ਸਮਝ ਕੇ ਦੁਨੀਆਂ ਦੇ ਲੋਕਾਂ ਨੇ ਕਈ ਵਾਰੀ ਬਰਬਾਦ ਕਰਨਾ ਚਾਹਿਆ, ਪਰ ਜਿਨ੍ਹਾਂ ਨੇ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਸਮੇਂ ਦੇ ਨਾਲ ਉਹ ਆਪ ਹੀ ਬਰਬਾਦ ਹੋ ਗਏ। ਅਹਿਮਦ ਸ਼ਾਹ ਅਬਦਾਲੀ, ਉਹਨੇ ਵੀ ਜਦੋਂ ਦੇਖਿਆ ਕਿ ਸਿੱਖਾਂ ਦੀ ਸ਼ਕਤੀ ਬੜੀ ਵੱਧ ਗਈ, ਇੱਕ ਦਿਨ ਇਹਨਾਂ ਦਾ ਰਾਜ ਹੋ ਜਾਏਗਾ, ਇਸ ਵਾਸਤੇ ਸਿੱਖਾਂ ਨੂੰ ਖਤਮ ਕਰਨ ਦੀ ਬੜੀ ਕੋਸ਼ਿਸ਼ ਕੀਤੀ, ਪਰ ਪੇਸ਼ ਨਾ ਗਈ। ਤਾਂ ਪਤਾ ਲੱਗਾ ਕਿ ਹਰਿਮੰਦਰ ਸਾਹਿਬ ਸਰੋਵਰ ਵਿਚ ਇਸ਼ਨਾਨ ਕਰਕੇ ਇਹ ਸਿੱਖ ਫਿਰ ਨਵੇਂ ਨਰੋਏ ਹੋ ਜਾਂਦੇ ਨੇ, ਸ਼ਕਤੀ ਲੈਂਦੇ ਨੇ। ਤਾਂ ਅਹਿਮਦ ਸ਼ਾਹ ਅਬਦਾਲੀ ਨੇ ਸਰੋਵਰ ਪਰਵਾ ਦਿੱਤਾ, ਬੜਾ ਕੁਝ ਕੀਤਾ, ਇਥੋਂ ਤੱਕ ਕਿ ਮੱਸਾ ਰੰਗੜ ਦਰਬਾਰ ਸਾਹਿਬ ਦੇ ਅੰਦਰ ਬੈਠ ਕੇ ਹੁੱਕਾ ਪੀਣ ਲੱਗ ਪਿਆ ਤੇ ਕੰਜਰੀਆਂ ਨਚਾਉਣ ਲੱਗ ਪਿਆ। ਜਦੋਂ ਸਿੱਖਾਂ ਨੂੰ ਪਤਾ ਲੱਗਾ ਤੇ ਖੂਨ ਖੋਲ ਉੱਠਿਆ।

ਉਸ ਮੱਸਾ ਰੰਗੜ ਦਾ ਸਿਰ ਵੱਢ ਕੇ ਨੇਜਿਆਂ ਤੇ ਟੰਗ ਕੇ ਪਰੇ ਪਹਿਰੇ ਵਿਚੋਂ ਨਿਕਲ ਕੇ ਤੇ ਖਾਲਸੇ ਦੇ ਕੋਲ ਜਾ ਪਹੁੰਚੇ ਨੇ ਤੇ ਦਰਬਾਰ ਸਾਹਿਬ ਦੀ ਬੇਅਦਬੀ ਦਾ ਬਦਲਾ ਲਿਆ। ਫਿਰ ਇਕ ਸਮਾਂ ਆਇਆ, ਦਰਬਾਰ ਸਾਹਿਬ ਨੂੰ ਫਿਰ ਘੇਰਿਆ ਗਿਆ, ਫਿਰ ਬਰਬਾਦੀ ਕੀਤੀ।

ਤਨ ਤੇ ਛਿਟਕੀ ਆਪਣੀ ਧਾਰੀ, ਪ੍ਰਭ ਕੀ ਆਗਿਆ ਲੱਗੀ ਪਿਆਰੀ। ਜੋ ਕਿਛ ਕਰੇ ਸੋ ਮਨ ਮੇਰੇ ਮਿੱਠਾ, ਤਾਂ ਇਹ ਅਚਰਜ ਨੈਣੋ ਡੀਠਾ। ਜਦੋਂ ਐਸੀ ਦਸ਼ਾ ਸੀ ਨਾ, ਇੱਕ ਮਹਾਂਪੁਰਸ਼ ਕਹਿੰਦੇ ਉਦੋਂ ਅਕਾਲ ਪੁਰਖ ਨੇ ਦਰਸ਼ਨ ਦਿੱਤੇ ਮਹਾਰਾਜ ਨੇ, ਕਹਿੰਦੇ ਗੋਬਿੰਦ ਸਿੰਘ ਬੇਟਾ, ਕਿਉਂਕਿ ਮੈਂ ਆਪਣਾ ਸੁੱਤ ਧੋਹੇ ਨਿਵਾਜਾ ਪੁੱਤਰ ਬਣਾ ਕੇ ਜੋ ਭੇਜਿਆ ਸੀ ਜੀ, ਕਹਿੰਦੇ ਬੇਟਾ ਗੋਬਿੰਦ ਸਿੰਘ ਤੂੰ ਇਮਤਿਹਾਨਾਂ ਵਿੱਚੋਂ ਪਾਸ ਹੋ ਗਿਆ ਹੈ। ਪਿਆਰ ਨਾਲ ਆਖੋ ਸਤਨਾਮ ਸਿੰਘ। ਮੈਂ ਪ੍ਰਸੰਨ ਹਾਂ, ਮੈਂ ਖੁਸ਼ ਹਾਂ, ਤੇ ਕੁਝ ਮੰਗ ਲੈ। ਅਨੰਦਪੁਰ ਚਾਹੀਦਾ ਨਾ ਜੀ, ਪੁੱਤਰ ਚਾਹੀਦਾ, ਕੁਝ ਨਹੀਂ ਚਾਹੀਦਾ, ਤੇ ਕੀ ਚਾਹੀਦਾ? ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਅਕਾਲ ਪੁਰਖ ਨੂੰ ਕਹਿੰਦੇ ਨੇ, ਜੇ ਤਰੁੱਠੇ ਹੋ, ਮੇਰਾਂ ਦੇ ਘਰ ਵਿੱਚ ਆਏ ਹੋ, ਜੇ ਬਖਸ਼ਾਂ ਦੇ ਘਰ ਵਿੱਚ ਆਏ ਹੋ ਨਾ, ਤਾਂ ਇਹ ਚੀਜ਼ ਦਿਓ ਜੀ।

ਸ਼ੁਭ ਕਰਮਨ ਤੇ ਕਬਹੋ ਨਾ ਡਰੋ। ਭਲਾ ਕਰਮ ਕਿਹੜਾ ਹੈ? ਨਾ ਡਰੋ ਅਰਸਿਓ ਜਬ ਜਾਏ ਲਰੋ, ਨਿਸ਼ਚੈ ਕਰ ਆਪਣੀ ਜੀਤ ਕਰੋ, ਅਰ ਸਿੱਖ ਹੋ ਆਪਣੇ ਹੀ ਮਨ ਕੋ, ਇਹ ਲਾਲਚ ਹੋ ਗੁਣ ਤੋ ਉਚਰੋ, ਜਬ ਆਪ ਕੀ ਔਜ ਨਿਧਾਨ ਬਣੇ, ਅਤ ਹੀ ਰਣ ਮੈਂ ਤਬ ਜੂਝ ਮਰੋ। ਸ਼ੁਭ ਕਰਮ ਇੱਕ ਦਫਾ ਦਾ ਜ਼ਿਕਰ ਹੈ, ਅਨੰਦਪੁਰ ਸਾਹਿਬ ਇੱਕ ਦੀਵਾਨ ਸਜਿਆ ਹੋਇਆ, ਸਾਹਿਬ ਸੱਚੇ ਪਾਤਸ਼ਾਹ ਸੁਸ਼ੋਭਿਤ ਹਨ, ਸੰਗਤਾਂ ਵਿੱਚ ਰੱਬੀ ਕੀਰਤਨ ਹੋ ਰਿਹਾ ਹੈ, ਸੰਗਤਾਂ ਆਨੰਦ ਮਾਣ ਰਹੀਆਂ ਹਨ। ਇੱਕ ਮਾਤਾ ਜੋ ਸੰਗਤਾਂ ਦੇ ਵਿੱਚ ਰੋਜ਼ ਆਉਣ ਵਾਲੀ ਹੈ, ਪਰ ਅੱਜ ਆਈ ਪਿੱਛੇ ਬੈਠ ਗਈ, ਪਰ ਰੋ ਰਹੀ, ਰੋਣ ਦੀ ਆਵਾਜ਼ ਆ ਰਹੀ ਉਸਦੀ। ਦੀਵਾਨ ਦੀ ਸਮਾਪਤੀ ਹੋਈ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਿਕਟ ਬੈਠੇ ਸਿੰਘ ਨੂੰ ਕਹਿਣ ਲੱਗੇ, ਜਾਓ ਉਹ ਮਾਤਾ ਨੂੰ ਪੁੱਛੋ, ਇਹ ਗੁਰੂ ਨਾਨਕ ਦਾ ਘਰ ਹੈ, ਇੱਥੋਂ ਖੁਸ਼ੀਆਂ ਮਿਲਦੀਆਂ ਨੇ, ਪੁੱਛ ਕੇ ਆਓ ਜਾਂ ਬੁਲਾ ਕੇ ਲੈ ਕੇ ਆਓ, ਰੋਜ਼ ਆਉਣ ਵਾਲੇ ਨੇ ਤੇ ਰੋਜ਼ ਨਜ਼ਦੀਕ ਆ ਕੇ ਮੱਥਾ ਟੇਕ ਕੇ ਬੈਠਦੇ ਨੇ, ਅੱਜ ਪਿੱਛੇ ਬੈਠ ਰਹੇ ਨੇ ਤੇ ਰੋ ਰਹੇ ਨੇ। ਬੁਲਾਇਆ, ਸਤਿਕਾਰਯੋਗ ਮਾਤਾ ਜੀ ਆਏ, ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਮਾਤਾ ਜੀ ਕੀ ਗੱਲ ਹੈ, ਰੋ ਕਿਉਂ ਰਹੇ ਹੋ? ਇਹ ਗੁਰੂ ਨਾਨਕ ਦਾ ਘਰ ਬਖਸ਼ਾਂ ਦਾ ਘਰ ਹੈ, ਇੱਥੋਂ ਹਰ ਇੱਛਾ ਪੂਰਨ ਹੁੰਦੀ ਹੈ, ਕੀ ਗੱਲ ਹੈ? ਇਹ ਮਾਤਾ ਕਹਿਣ ਲੱਗੀ, ਸੱਚੇ ਪਾਤਸ਼ਾਹ ਮੇਰਾ ਪੁੱਤਰ ਬਿਮਾਰ ਹੈ, ਕਈ ਦਿਨ ਹੋ ਗਏ ਉਸਨੂੰ ਬੁਖਾਰ ਹੈ, ਬੁਖਾਰ ਉਤਰ ਰਿਹਾ ਨਹੀਂ, ਉਤਰ ਨਹੀਂ ਰਿਹਾ, ਕਮਜ਼ੋਰੀ ਇਤਨੀ ਹੋ ਗਈ ਹੈ, ਚੱਲ ਫਿਰ ਨਹੀਂ ਸਕਦਾ, ਤੁਰ ਵੀ ਨਹੀਂ ਸਕਦਾ, ਮੰਜੀ ਤੋਂ ਨਹੀਂ ਉੱਠ ਰਿਹਾ। ਅੱਛਾ, ਗੁਰੂ ਨਾਨਕ ਦੇ ਘਰ ਆ ਗਈ ਹੈ, ਗੁਰੂ ਨਾਨਕ ਮਿਹਰ ਕਰਨਗੇ, ਰਾਜ਼ੀ ਹੋ ਜਾਏਗਾ, ਠੀਕ ਹੋ ਜਾਏਗਾ। ਤੇ ਮਾਤਾ ਕਹਿਣ ਲੱਗੀ, ਸੱਚੇ ਪਾਤਸ਼ਾਹ ਰੋਣਾ ਇਸ ਗੱਲ ਦਾ ਨਹੀਂ ਕਿ ਉਸ ਨੂੰ ਬੁਖਾਰ ਹੈ, ਧਿਆਨ ਦੇਣਾ, ਮੇਰੇ ਪਤੀ ਜੰਗ ਵਿੱਚ ਸ਼ਹੀਦ ਹੋ ਗਏ, ਮੈਂ ਰੋਈ ਨਹੀਂ, ਮੇਰਾ ਵੱਡਾ ਪੁੱਤਰ ਜੰਗ ਵਿੱਚ ਸ਼ਹੀਦ ਹੋ ਗਿਆ, ਮੈਨੂੰ ਰੋਣਾ ਨਹੀਂ ਆਇਆ, ਉਸ ਤੋਂ ਛੋਟਾ ਜੰਗ ਵਿੱਚ ਸ਼ਹੀਦ ਹੋ ਗਿਆ, ਮੈਨੂੰ ਰੋਣਾ ਨਹੀਂ ਆਇਆ, ਮੇਰੀ ਅੱਖਾਂ ਵਿੱਚ ਹੰਝੂ ਨਹੀਂ ਆਏ। ਇਹ ਤੀਸਰਾ ਪੁੱਤਰ ਬੁਖਾਰ ਹੈ, ਕਮਜ਼ੋਰੀ ਆ ਗਈ ਹੈ, ਕਈ ਦਿਨਾਂ ਤੋਂ ਬੁਖਾਰ ਹੈ, ਸੋਚਿਆ ਸੀ ਹਟ ਜਾਏਗਾ, ਪਰ ਇਤਨੀ ਕਮਜ਼ੋਰੀ, ਬਹੁਤ ਕਮਜ਼ੋਰੀ ਹੋ ਗਈ ਹੈ, ਤੇ ਮੈਂ ਸੋਚਦੀ ਹਾਂ ਉਹ ਗੁਰੂ ਵਾਲਾ ਨਹੀਂ ਬਣਿਆ, ਕਿਤੇ ਇਸੇ ਤਰ੍ਹਾਂ ਇਸ ਸੰਸਾਰ ਤੋਂ ਨਾ ਚਲੇ ਜਾਏ, ਅੰਮ੍ਰਿਤ ਨਹੀਂ ਛਕਿਆ ਉਸਨੇ, ਪਿਆਰ ਨਾ ਆਖੂ ਸਤਨਾਮ ਸ੍ਰੀ ਵਾਹਿ, ਧੰਨ ਹੈ ਉਹ ਮਾਂ, ਸ਼ੁਭ ਕਰਮਨ ਤੇ ਕਬਹੂ ਨਾ ਟਰੋ, ਭਲਾ ਕਰਮ ਸੋਚ ਰਹੀ ਹੈ, ਭਲਾ ਸੋਚ ਰਹੀ ਹੈ, ਚੰਗੀ ਸੋਚ ਹੈ ਉਸਦੀ। ਉਹ ਕਹਿੰਦੀ ਹੈ, ਗੁਰੂ ਵਾਲਾ ਬਣਨ ਤੋਂ ਬਿਨਾਂ ਹੀ ਨਾ ਇਸ ਸੰਸਾਰ ਤੋਂ ਕੂਚ ਕਰ ਜਾਏ, ਬੁਖਾਰ ਦੀ ਇਸ ਕਰਕੇ ਚਿੰਤਾ ਹੈ। ਤੋ ਸਾਧ ਸੰਗਤ ਜੀ, ਗੁਰੂ ਨੇ ਅਸੀਸਾਂ ਦਿੱਤੀਆਂ, ਤਸੱਲੀ ਦਿੱਤੀ, ਇਹ ਮਾਤਾ ਕਰ ਗਈ ਤੇ ਪੁੱਤਰ ਉੱਠ ਕੇ ਬੈਠਾ ਸੀ। ਮਾਤਾ ਜੀ ਕਿੱਧਰ ਚਲੇ ਗਏ ਸੀ? ਇੱਥੇ ਗੁਰੂ ਸਾਹਿਬ ਆਏ ਸਨ, ਮੈਨੂੰ ਆਪ ਜਲ ਛਕਾ ਕੇ ਗਏ ਹਨ, ਮੈਂ ਉਦੋਂ ਦਾ ਠੀਕ ਹਾਂ। ਉਸ ਤੋਂ ਥੋੜੇ ਦਿਨਾਂ ਬਾਅਦ ਹੀ ਇਸ ਮਾਤਾ ਨੇ ਇਸ ਬੱਚੇ ਨੂੰ ਗੁਰੂ ਸਾਹਿਬ ਕੋਲ ਲਿਜਾ ਕੇ ਅੰਮ੍ਰਿਤਪਾਨ ਕਰਾਇਆ। ਸਰਸਾ ਦੇ ਕੰਢੇ ਜਦੋਂ ਜੰਗ ਹੋਈ ਨਾ ਜੀ, ਸਾਹਿਬਜ਼ਾਦਿਆਂ ਦੀ ਰੱਖਿਆ ਕਰਦਾ ਹੋਇਆ ਇਹ ਸ਼ਹੀਦ ਹੋਇਆ। ਇਸ ਦਾ ਪੁਰਾਣਾ ਨਾਂ ਪ੍ਰਤਾਪਾ ਸੀ ਤੇ ਅੰਮ੍ਰਿਤ ਛਕ ਕੇ ਪ੍ਰਤਾਪ ਸਿੰਘ ਬਣੇ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਧੰਨ ਹੈ ਉਹ ਮਾਂ ਜੋ ਅੱਜ ਦੇ ਸਮੇਂ ਵਿੱਚ ਵੀ ਇਹ ਸੋਚੇ ਕਿ ਮੇਰੇ ਬੱਚੇ ਗੁਰੂ ਵਾਲੇ ਬਣਨ, ਕਿਉਂਕਿ ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨਾ ਸੁਧ, ਗੁਰੂ ਬਿਨ ਮੁਕਤ ਨਾ ਪਾਵੇ, ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰਬਿਨ ਗਿਆਨ ਨਾ ਹੋਏ, ਜੇ ਸੋ ਚੰਦਾ ਉਗਵੈ ਸੂਰਜ ਚੜੇ ਹਜ਼ਾਰ, ਇਹਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਤੋ ਇਹ ਸੋਚਣੀ, ਚੰਗੀ ਸੋਚਣੀ ਹੈ,
ਭਲਾ ਸੋਚਣੀ ਹੈ ਤਾਂ ਗਿਆਨੀ ਜੀ ਗਿਆਨੀ ਮਲਕੀਤ ਸਿੰਘ ਜੀ ਕਹਿੰਦੇ ਸਨ ਕੀਰਤਨ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅਵਤਾਰ ਦਿਹਾੜਾ ਮਨਾ ਰਹੇ ਹਾਂ। ਅੰਮ੍ਰਿਤ ਦੀ ਗੱਲ ਵੀ ਕਰਨੀ ਹੈ, ਦੇਹ ਸਿਵਾ ਬਰ ਮੋਹੇ ਇਹ ਸ਼ਬਦ ਵੀ ਪੜ੍ਹਨਾ ਹੈ ਤੇ ਲੰਗਰ ਦੀ ਸੇਵਾ ਇੱਕ ਮਾਤਾ ਜੀ ਵੱਲੋਂ ਹੈ, ਇੱਕ ਪਰਿਵਾਰ ਵੱਲੋਂ ਹੈ, ਉਹ ਕਿਸੇ ਦੀ ਯਾਦ ਵਿੱਚ ਕਰ ਰਹੇ ਨੇ ਤੇ ਕਰਨੀਆਂ ਵੀ ਇਹ ਸਾਰੀਆਂ ਗੱਲਾਂ ਟਾਈਮ ਦੇ ਵਿੱਚ ਹਨ। ਤੋ ਇਸ ਸਮੇਂ ਦੇ ਵਿੱਚ ਜਿੰਨੀ ਸੇਵਾ ਕਰ ਸਕੇ ਹਾਂ ਪ੍ਰਵਾਨ ਕਰਨੀ ਆਓ, ਇਹਨਾਂ ਤੁਕਾਂ ਨਾਲ ਫਿਰ ਜੁੜਨ ਦਾ ਯਤਨ ਕਰੀਏ। ਅਰ ਸਿੱਖ ਹੋ ਆਪਣੇ ਹੀ ਮਨ ਕੋ ਇਹ ਲਾਲਚ ਹੋ ਗੁਣ ਤੋਂ ਉਚਰੋ।

0: ਜਾਈਐ ਆਪ ਮੁਕਤ ਮੋਹਿਤਾ।
1: ਆਪ ਜੀਵਨ ਭਾਗੇ ਹੋ ਜੋ ਹਫ਼ਤਾਵਾਰੀ ਦੀ ਬਾਣੀ ਦੀ ਹਾਜ਼ਰੀ ਕਰਦੇ ਹੋਏ ਆਪਣੇ ਲੋਕ ਪਰਲੋਕ ਦੇ ਸੁਖਦਾਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਆਪਣਾ ਜਨਮ ਸਫਲਾ ਕਰ ਰਹੇ ਹੋ। ਆਓ ਜਿਤਨਾ ਸਮਾਂ ਸਤਿਗੁਰੂ ਜੀ ਨੇ ਬਖਸ਼ਿਆ ਹੈ ਇਸ ਸਮੇਂ ਨੂੰ ਸਫਲਾਉਣ ਦਾ ਯਤਨ ਕਰੀਏ। ਆਪਣੀਆਂ ਮਨਬਿਰਤੀਆਂ ਇਕਾਗਰ ਕਰੋ, ਅਰਸਨਾ ਪਵਿੱਤਰ ਕਰਦੇ ਇੱਕ ਵਾਰ ਸਾਰੇ ਉਚਾਰਨ ਕਰੋ ਜੀ ਸਤਨਾਮ ਵਾਹਿਗੁਰੂ ਜੀ। ਭਾਈ ਗੁਰਦਾਸ ਜੀ ਨੇ ਸਿੱਖ ਦੀ ਜੋ ਪਹਿਚਾਣ ਦੱਸੀ ਹੈ ਜੋ ਸਿੱਖ ਦਾ ਸਰੂਪ ਦੱਸਿਆ ਹੈ ਜੋ ਸਿੱਖ ਦੇ ਕਰਮ ਦੱਸੇ ਨੇ ਭਾਈ ਗੁਰਦਾਸ ਕਹਿੰਦੇ ਨੇ ਸਿੱਖ ਦਾ ਕਰਮ ਗੁਰ ਫਰਮਾਏ ਗੁਰਸਿੱਖ ਕਰਨਾ ਸਿਰਫ ਇਤਨਾ ਹੀ ਹੈ ਜੋ ਸਤਿਗੁਰੂ ਆਪਣੇ ਮੁਖ ਤੋਂ ਕਹਿਣ ਉਸਨੂੰ ਹੀ ਕਮਾਉਣਾ ਹੈ। ਸ਼ਾਇਦ ਇਹ ਧੰਨ ਗੁਰੂ ਰਾਮਦਾਸ ਪਿਤਾ ਮਹਾਰਾਜ ਦੇ ਉਹਨਾਂ ਹੀ ਮੁਬਾਰਕ ਸ਼ਬਦਾਂ ਦੀ ਵਿਆਖਿਆ ਹੈ ਕਿ ਜੋ ਗੁਰ ਕਹੈ ਸੋਈ ਭਲ ਮਾਨੋ। ਗੁਰੂ ਦੇ ਕਹੇ ਨੂੰ ਹਮੇਸ਼ਾ ਆਪਣੇ ਜੀਵਨ ਆਪਣੀ ਜ਼ਿੰਦਗੀ ਵਾਸਤੇ ਭਲਾ ਕਰਕੇ ਮੰਨਣਾ ਹੈ। ਸਤਿਗੁਰੂ ਦੀ ਬਾਣੀ ਦੇ ਅੰਦਰ ਗੁਰ ਕਹਿਆ ਸਾਕਾਰ ਕਮਾਵੋ ਦੀ ਸਾਨੂੰ ਸ਼ਿਕਸ਼ਾ ਦ੍ਰਿੜ ਕਰਾਈ ਗਈ ਹੈ। ਕਿਉਂਕਿ ਗੁਰੂ ਦੇ ਬਚਨਾਂ ਨੂੰ ਹੀ ਅਸਲ ਵਿੱਚ ਸਤਿਗੁਰੂ ਦੀ ਬਾਣੀ ਦੇ ਅੰਦਰੋਂ ਸਾਨੂੰ ਸਮਝ ਆਉਂਦੀ ਹੈ ਕਿ ਗੁਰੂ ਦੀ ਸੰਗਿਆ ਪ੍ਰਾਪਤ ਹੈ। ਇਸ ਗੁਰੂ ਦੇ ਘਰ ਵਿੱਚ ਸਰੀਰ ਨੂੰ ਜਾਂ ਤਸਵੀਰ ਨੂੰ ਗੁਰੂ ਤਸਲੀਮ ਨਹੀਂ ਕੀਤਾ ਗਿਆ। ਸਤਿਗੁਰੂ ਗੁਰੂ ਨਾਨਕ ਦੇ ਪਿਤਾ ਮਹਾਰਾਜ ਨੇ ਸਿੱਧਾਂ ਨੂੰ ਇਹ ਜਵਾਬ ਦਿੱਤਾ ਸੀ ਕਿ ਸ਼ਬਦ ਗੁਰੂ ਸੁਰਤ ਧੁਨ ਚੇਲਾ। ਇੱਥੇ ਬਾਣੀ ਗੁਰੂ ਗੁਰੂ ਹੈ ਬਾਣੀ ਦਾ ਸਾਨੂੰ ਵਾਰ ਵਾਰ ਸਤਿਗੁਰ ਬਚਨ ਬਚਨ ਹੈ ਸਤਿਗੁਰ ਦਾ ਸਾਨੂੰ ਸਤਿਗੁਰੂ ਜੀ ਮਾਰਗ ਦ੍ਰਿੜ ਕਰਾਉਂਦੇ ਨੇ। ਜਦੋਂ ਅਸੀਂ ਬਾਣੀ ਗੁਰੂ ਗੁਰੂ ਹੈ ਬਾਣੀ ਨੂੰ ਅਸੀਂ ਸਰਵਣ ਕਰਦੇ ਹਾਂ ਔਰ ਜਦੋਂ ਅਸੀਂ ਗੁਰੂ ਕੋਲ ਆਉਂਦੇ ਹਾਂ ਤਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਨੂੰ ਆਪਣੇ ਗੁਰੂ ਦੇ ਸਰੂਪ ਵਿੱਚ ਜਦੋਂ ਅਸੀਂ ਤਸਲੀਮ ਕਰਦੇ ਹਾਂ ਫਿਰ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਗੁਰੂ ਬਚਨ ਹੈ, ਗੁਰੂ ਸ਼ਬਦ ਹੈ, ਗੁਰੂ ਬਾਣੀ ਹੈ। ਗੁਰੂ ਦੀ ਬਾਣੀ ਹੀ ਅਸਲ ਵਿੱਚ ਸਾਡੇ ਵਾਸਤੇ ਗਿਆਨ ਦਾ ਆਨੰਦ ਦਾ ਸੋਮ ਹੈ। ਸ਼ਾਇਦ ਇਹੋ ਹੀ ਕਾਰਨ ਸੀ ਕਿ ਇਸ ਘਰ ਦੇ ਅੰਦਰ ਗੁਰੂ ਦੇ ਬਚਨਾਂ ਨੂੰ ਮੰਨਣ ਦੀ, ਗੁਰੂ ਦੇ ਬਚਨਾਂ ਨੂੰ ਕਮਾਉਣ ਦੀ, ਗੁਰੂ ਕੇ ਬਚਨਾਂ ਵਿੱਚ ਹੁਕਮੀ ਬੰਦੇ ਹੋਣ ਦੀ ਇਹ ਸਾਰੀ ਅਚਰਜ ਖੇਡ ਵਰਤਦੀ ਹੈ। ਕਿਉਂਕਿ ਗੁਰੂ ਪਿਤਾ ਮਹਾਰਾਜ ਨੇ ਅਨੇਕਾਂ ਵਾਰ ਬਾਣੀ ਵਿੱਚ ਆਪਣੇ ਆਪ ਨੂੰ ਵੀ ਬਿਲਕੁਲ ਮਨਫੀ ਕੀਤਾ। ਇਹ ਜਿਹੜੀ ਅਸੀਂ ਸ਼ਬਦਾਂ ਦੀ ਵਿਆਖਿਆ ਸੁਣਦੇ ਹਾਂ ਜਾਂ ਅਸੀਂ ਕਿਸੇ ਕੋਲੋਂ ਕੀਰਤਨ ਸੁਣਦੇ ਹਾਂ ਜਾਂ ਅਸੀਂ ਪਾਠ ਸੁਣਦੇ ਹਾਂ, ਸਾਨੂੰ ਇਸ ਭੁਲੇਖੇ ਵਿੱਚ ਕਦੇ ਨਹੀਂ ਪੈਣਾ ਚਾਹੀਦਾ ਕਿ ਇਹ ਗੱਲ ਤਾਂ ਭਾਈ ਸਾਹਿਬ ਕਹਿ ਕੇ ਗਏ ਨੇ। ਨਹੀਂ, ਮੈਂ ਹੂੰ ਪਰਮ ਪੁਰਖ ਕੋ ਦਾਸਾ ਗੁਰੂ ਕਲਗੀਧਰ ਕਹਿੰਦਾ। ਕਿਸੇ ਮੇਰੇ ਵਰਗੇ ਅਧਨੇ ਪ੍ਰਚਾਰਕ ਤੇ ਇਸ ਗੱਲ ਨੂੰ ਲਾਗੂ ਨਾ ਕਰ ਲੈਣਾ। ਗੁਰੂ ਕਲਗੀਧਰ ਪਿਤਾ ਮਹਾਰਾਜ ਨੇ ਆਪ ਆਖਿਆ, ਮੈਂ ਤੇ ਦਾਸ ਹਾਂ ਭਾਈ, ਪਰਮਾਤਮਾ ਮੈਂ ਨਹੀਂ ਹਾਂ। ਔਰ ਸਤਿਗੁਰੂ ਜੀ ਨੇ ਸਾਨੂੰ ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ, ਇਹ ਗੁਰੂ ਕਲਗੀਧਰ ਪਿਤਾ ਨੇ ਸਾਨੂੰ ਉਪਦੇਸ਼ ਦਿੱਤਾ ਹੈ। ਪਰ ਅਸੀਂ ਹੌਲੀ ਹੌਲੀ ਸਹਿਜੇ ਸਹਿਜੇ ਅਸੀਂ ਅਕਾਲ ਕੀ ਪੂਜਾ ਤੋਂ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਤੱਕ ਸੀਮਤ ਹੋ ਗਏ। ਮੈਨੂੰ ਖਿਮਾ ਕਰ ਦੇਣਾ, ਅਸੀਂ ਨਰੋਲ ਗੁਰਦੁਆਰੇ ਗੁਰੂ ਗ੍ਰੰਥ ਸਾਹਿਬ ਦੇ ਇੱਕ ਪੁਜਾਰੀ ਦੇ ਰੂਪ ਵਿੱਚ ਆਉਂਦੇ ਹਾਂ। ਸ਼ਾਇਦ ਇਹੋ ਹੀ ਕਾਰਨ ਹੈ ਕਿ ਸਾਡਾ ਆਉਣਾ ਕੁਝ ਸਮੱਗਰੀ ਨਾਲ ਜੁੜ ਗਿਆ ਕਿ ਇਹ ਇੰਨੀਆਂ ਕੁ ਵਸਤਾਂ ਦੇ ਨਾਲ ਅਸੀਂ ਗੁਰਦੁਆਰੇ ਜਾਂਦੇ ਹਾਂ ਤਾਂ ਸ਼ੋਭਨੀਕ ਹਾਂ, ਜਾਂਦੇ ਹਾਂ ਤਾਂ ਸਾਡਾ ਜਾਣਾ ਮੁਬਾਰਕ ਹੈ, ਜਦੋਂ ਕਿ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਦਾ ਤਾਂ ਸਾਨੂੰ ਹੁਕਮ ਸੀ ਪਰਚਾ ਸ਼ਬਦ ਕਾ। ਹੁਣ ਅਸੀਂ ਪੂਜਾ ਗੁਰੂ ਗ੍ਰੰਥ ਸਾਹਿਬ ਦੀ ਕਰਦੇ ਹਾਂ ਪਰ ਗਿਆਨ ਗੁਰੂ ਗ੍ਰੰਥ ਸਾਹਿਬ ਦਾ ਨਹੀਂ ਲੈਂਦੇ। ਇੱਥੇ ਪਰਚੇ ਦਾ ਅਰਥ ਇਮਤਿਹਾਨ ਨਹੀਂ ਹੈ, ਪਰਚੇ ਦਾ ਅਰਥ ਪੇਪਰ ਜਾਂ ਇਗਜ਼ਾਮ ਨਹੀਂ ਹੈ। ਮਹਾਨ ਕੋਸ਼ ਪੜ੍ਹ ਲੈਣਾ, ਭਾਈ ਕਾਨ ਸਿੰਘ ਨਾਭਾ ਨੇ ਇਸ ਦਾ ਅਰਥ ਗਿਆਨ ਲਿਖਿਆ। ਗਿਆਨ ਅਸੀਂ ਹੁਣ ਵਿਅਕਤੀਆਂ ਤੋਂ ਲੈਂਦੇ ਹਾਂ। ਜੇ ਇਹ ਗੱਲ ਸੱਚ ਹੈ ਕਿ ਸਤਿਗੁਰੂ ਪਿਤਾ ਗੁਰੂ ਨਾਨਕ ਦੇ ਮਹਾਰਾਜ ਨੂੰ ਸਵਾਲ ਕੀਤਾ ਗਿਆ, ਮਹਾਰਾਜ ਇਹ ਧਰਤੀਆਂ ਕੋਈ ਕਹਿੰਦਾ ਸੱਤ ਹੈ, ਕੋਈ ਕਹਿੰਦਾ ਚੌਦਾਂ, ਸਤਿਗੁਰੂ ਜੀ ਆਕਾਸ਼ ਕੋਈ ਸੱਤ ਕਹਿੰਦਾ ਕੋਈ ਚੌਦਾਂ ਕਹਿੰਦਾ, ਇਹਨਾਂ ਦੇ ਵਿੱਚੋਂ ਸੱਚਾ ਕੌਣ ਹੈ, ਇਹਨਾਂ ਦੇ ਵਿੱਚੋਂ ਝੂਠਾ ਕੌਣ ਹੈ? ਸਤਿਗੁਰੂ ਪਿਤਾ ਮਹਾਰਾਜ ਕਹਿਣ ਲੱਗੇ, ਝੂਠਾ ਤਾਂ ਕੋਈ ਨਹੀਂ ਹੈ, ਸੱਚੇ ਤਾਂ ਦੋਵੇਂ ਹੀ ਨੇ। ਤੇ ਸੁਣਨ ਵਾਲਿਆਂ ਨੂੰ ਹੋਰ ਅਚੰਬਾ ਹੋ ਗਿਆ ਵੀ ਇਹ ਕਿੱਦਾਂ ਹੋਇਆ। ਸਤਿਗੁਰੂ ਪਿਤਾ ਮਹਾਰਾਜ ਕਹਿੰਦੇ ਨੇ, ਜਿਸ ਨੇ ਸੱਤ ਵੇਖੇ ਨੇ ਉਸਨੇ ਸੱਤ ਕਹੇ ਨੇ, ਜਿਸ ਨੇ ਚੌਦਾਂ ਵੇਖੇ ਨੇ ਉਸਨੇ ਚੌਦਾਂ ਕਹੇ ਨੇ। ਬੋਲਿਆ ਤਾਂ ਦੋਵਾਂ ਨੇ ਸੱਚ ਹੈ। ਜੇ ਇਹ ਗੱਲ ਠੀਕ ਹੈ ਕਿ ਆਪ ਆਪਣੀ ਬੁੱਧ ਹੈ ਜੇਤੀ, ਵਰਣਤ ਭਿੰਨ ਭਿੰਨ ਤੋਹੇ ਤੇਤੀ, ਜਿੰਨੀ ਜਿੰਨੀ ਕਿਸੇ ਦੀ ਬੁੱਧ ਹੈ ਉਸਨੇ ਪ੍ਰਮਾਤਮਾ ਨੂੰ ਉਸ ਉਸ ਤਰੀਕੇ ਨਾਲ ਬਿਆਨ ਕੀਤਾ। ਇਸੇ ਤਰ੍ਹਾਂ ਗੁਰੂ ਨਾਨਕ ਪਿਤਾ ਮਹਾਰਾਜ ਦੇ ਘਰ ਵਿੱਚ ਵੀ ਅਸੀਂ ਵੇਖਦੇ ਹਾਂ ਕਿ ਅਨੇਕਾਂ ਹੀ ਸਾਖੀਆਂ, ਜਦੋਂ ਅਸੀਂ ਵੱਖ ਵੱਖ ਪ੍ਰਚਾਰਕਾਂ ਦੇ ਕੋਲੋਂ ਸੁਣਦੇ ਹਾਂ, ਸਾਖੀ ਉਹੀ ਹੁੰਦੀ ਹੈ, ਹਰ ਸੁਣਾਉਣ ਦਾ ਢੰਗ ਆਪਣੇ ਆਪਣੇ ਤਰੀਕੇ ਨਾਲ ਹੁੰਦਾ। ਅੱਜ ਨਤੀਜਾ ਕੀ ਹੈ ਕਿ ਜਦੋਂ ਅਸੀਂ ਵਿਅਕਤੀਆਂ ਦੇ ਗਿਆਨ ਤੇ ਆ ਕੇ ਰੁਕ ਗਏ ਤੇ ਸਾਡੀ ਸਿੱਖੀ ਦਾ ਸਰੂਪ ਇਹ ਬਣ ਗਿਆ ਕਿ ਜਿੰਨੇ ਸਿੱਖ ਉਹਨੀਆਂ ਸਿੱਖੀਆਂ, ਅਲੱਗ ਅਲੱਗ ਕਿਸਮ ਦੀ ਅਸਾਂ ਨੇ ਸਿੱਖੀ ਧਾਰਨ ਕਰ ਲਈ ਹੈ, ਜਦੋਂ ਕਿ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ, ਬਾਣੀ ਇੱਕ ਹੈ, ਗੁਰੂ ਇੱਕ ਹੈ, ਇਸ ਸ਼ਬਦ ਦਾ ਸਿਧਾਂਤ ਇੱਕ ਹੈ, ਸਰੋਵਰ ਪੰਗਤ ਅੰਮ੍ਰਿਤ ਸਭ ਇੱਕ ਸੀ। ਪਰ ਜਦੋਂ ਅਸੀਂ ਵੱਖ ਵੱਖ ਤਰੀਕਿਆਂ ਨਾਲ ਅਸੀਂ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਦੇ ਕੋਲੋਂ ਪਰਚਾ ਸ਼ਬਦ ਕਾ ਨਹੀਂ ਪ੍ਰਾਪਤ ਕੀਤਾ ਤਾਂ ਫਿਰ ਜਿਸ ਜਿਸ ਤਰੀਕੇ ਨਾਲ ਕਿਸੇ ਨੂੰ ਗੱਲ ਸਮਝ ਆਈ ਉਹਨੇ ਉਸੇ ਤਰੀਕੇ ਨਾਲ ਸਾਨੂੰ ਸਮਝਾਈ ਹੈ, ਅਸੀਂ ਉਸੇ ਤਰੀਕੇ ਨਾਲ ਉਸਨੂੰ ਸੰਭਾਲ ਕੇ ਬੈਠ ਗਏ। ਮੈਂ ਬਿਨੈ ਕਰਨੀ ਚਾਹੁੰਦਾ ਤੁਹਾਡੀ ਅਰਦਾਸ ਦੇ ਵਿੱਚ ਤਿੰਨ ਤਰੀਕੇ ਦੇ ਇਹ ਅਲੱਗ ਅਲੱਗ ਪਾਠ ਨੇ। ਪਹਿਲਾ ਹੈ ਗੁਰੂ ਗ੍ਰੰਥ ਸਾਹਿਬ ਦੇ ਬਾਰੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਪਾਠ ਇਹ ਹੈ ਕਿ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਅਸੀਂ ਕਹਿੰਦੇ ਜੀ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਸਿੱਖ ਰਹਿਤ ਮਰਿਆਦਾ ਚ ਲੈ ਲਓ, ਗੁਰਬਾਣੀ ਦੇ ਗੁਟਕੇ ਲੈ ਲਓ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਤਨਾ ਵੀ ਸਾਡੇ ਕੋਲ ਲਿਟਰੇਚਰ ਆਉਂਦਾ ਉਹਦੇ ਵਿੱਚ ਅਰਦਾਸ ਦਾ ਮੂਲ ਪਾਠ ਵੇਖ ਲਓ, ਉੱਥੇ ਦਰਸ਼ਨ ਦੀਦਾਰ ਨਹੀਂ ਹੈ, ਪਾਠ ਦੀਦਾਰ ਹੈ। ਕਿਉਂਕਿ ਸਾਡੀ ਬਾਣੀ ਗੁਰੂ ਹੈ, ਸੱਚਮੁੱਚ ਹੀ ਜਦੋਂ ਅਸੀਂ ਇਸ ਬਾਣੀ ਦਾ ਪਾਠ ਦੀਦਾਰ ਕਰਾਂਗੇ, ਦਰਸ਼ਨ ਦੀਦਾਰ ਨਹੀਂ। ਹੁਣ ਸਾਨੂੰ ਤਾਂ ਇਹ ਵੀ ਭਾਈ ਸਾਹਿਬ ਜੀ ਰੁਮਾਲਾ ਚੁੱਕ ਕੇ ਦਰਸ਼ਨ ਕਰਾ ਦਿਓ ਅਤੇ ਮੱਥਾ ਟੇਕਿਆ ਤੇ ਠੀਕ ਹੈ, ਸ਼ੁਕਰ ਹੈ। ਪਰ ਜਦੋਂ ਅਸੀਂ ਇਹਦਾ ਪਾਠ ਦੀਦਾਰ ਕਰਾਂਗੇ ਫਿਰ ਸਾਨੂੰ ਸ਼ਾਇਦ ਇਹ ਗੱਲ ਪੁੱਛਣੀ ਨਹੀਂ ਪਏਗੀ ਕਿ ਭਾਈ ਸਾਹਿਬ ਜੀ ਇਹ ਗੱਲ ਗੁਰਬਾਣੀ ਵਿੱਚ ਲਿਖੀ ਵੀ ਹੈ ਜਾਂ ਕਿੱਥੇ ਲਿਖੀ ਹੈ ਜਾਂ ਕੀ ਇਹ ਗੱਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿੱਥੇ ਦਰਜ ਹੈ। ਦੂਸਰਾ ਸਾਡੇ ਕੋਲ ਜਿਹੜਾ ਪਾਠ ਹੈ ਉਹ ਹੈ ਅੰਮ੍ਰਿਤਸਰ ਦੇ ਸੰਬੰਧ ਵਿੱਚ। ਜਦੋਂ ਅਸੀਂ ਇਹ ਕਹਿੰਦੇ ਹਾਂ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਕੇ ਅਸੀਂ ਕਹਿੰਦੇ ਦਰਸ਼ਨ ਇਸ਼ਨਾਨ, ਉੱਥੇ ਸਿਰਫ ਇਸ਼ਨਾਨ ਹੈ। ਕਿਉਂਕਿ ਅੰਮ੍ਰਿਤਸਰ ਦਾ ਅਰਥ ਵੀ ਅੰਮ੍ਰਿਤ ਸਰੋਵਰ ਹੈ। ਜਿਹੜਾ ਅੰਮ੍ਰਿਤਸਰ ਜਿਹੜਾ ਪਿਆ ਹੈ ਨਾ, ਅੰਮ੍ਰਿਤ ਨੂੰ ਕਹਿੰਦੇ ਨੇ ਸਰ, ਜਿਹੜਾ ਉਹ ਤਲਾਬ ਨੂੰ ਕਹੀਦਾ, ਸਰੋਵਰ ਨੂੰ ਕਹੀਦਾ। ਜਿਹੜੀ ਧੰਨ ਗੁਰੂ ਰਾਮਦਾਸ ਨੇ ਇਹਦੀ ਨੀਂਹ ਰੱਖੀ ਹੈ ਉਹ ਸਰੋਵਰ ਤੋਂ ਰੱਖੀ ਹੈ। ਅਨਮਤਾਂ ਦੇ ਵਿੱਚ ਵਗਦੇ ਪਾਣੀ ਦੇ ਵਿੱਚ ਇਸ਼ਨਾਨ ਦੀ ਬੜੀ ਮਹਾਨਤਾ ਸੀ। ਧੰਨ ਗੁਰੂ ਰਾਮਦਾਸ ਨੇ ਖਲੋਤੇ ਪਾਣੀ ਦੇ ਵਿੱਚ ਚਾਰ ਵਰਣਾਂ ਦੇ, ਚਾਰ ਆਸ਼ਰਮਾਂ ਦੇ, ਚਾਰ ਚੱਕਾਂ ਦੇ ਆਏ ਲੋਕਾਂ ਨੂੰ ਇੱਕ ਥਾਂ ਤੇ ਇਸ਼ਨਾਨ ਕਰਨ ਦਾ ਇਹ ਵਿਧਾਨ ਬੰਨ ਕੇ ਦਿੱਤਾ। ਗੱਲ ਤਾਂ ਬੜੀ ਸਪਸ਼ਟ ਸੀ, ਵਗਦੇ ਪਾਣੀ ਵਿੱਚ ਜਾਤ ਕਾਇਮ ਰਹਿੰਦੀ ਸੀ ਕਿਉਂਕਿ ਜਿੱਧਰੋਂ ਪਾਣੀ ਆ ਰਿਹਾ ਉਧਰ ਬ੍ਰਾਹਮਣ ਇਸ਼ਨਾਨ ਕਰਦੇ ਨੇ, ਜਿੱਧਰ ਨੂੰ ਪਾਣੀ ਜਾ ਰਿਹਾ ਉਧਰ ਪਹਿਲਾਂ ਕਸ਼ਤਰੀ ਕਰਦੇ ਨੇ, ਜਿੱਧਰ ਅੱਗੇ ਫਿਰ ਜਾ ਰਿਹਾ ਉਧਰ ਅੱਗੇ ਵੈਸ਼ ਕਰਦੇ ਨੇ, ਸਭ ਤੋਂ ਅਖੀਰ ਵਿੱਚ ਜਾ ਕੇ ਸ਼ੂਦਰ ਕਰਦੇ ਸਨ। ਨਤੀਜਾ ਕੀ ਸੀ? ਬ੍ਰਾਹਮਣ ਬ੍ਰਾਹਮਣ ਸੀ, ਸ਼ੂਦਰ ਸ਼ੂਦਰ ਸੀ, ਵੈਸ਼ ਵੈਸ਼ ਸੀ, ਕਸ਼ਤਰੀ ਕਸ਼ਤਰੀ ਸੀ। ਪਰ ਗੁਰੂ ਨਾਨਕ ਦੇ ਘਰ ਵਿੱਚ ਐਸਾ ਨਹੀਂ ਸੀ। ਇੱਥੇ ਤਾਂ ਚਾਰ ਵਰਣ ਇੱਕ ਵਰਣ ਕਰਾਇਆ, ਇਹੀ ਗੱਲ ਭਾਈ ਗੁਰਦਾਸ ਕਹਿੰਦੇ ਨੇ ਨਾ। ਇਸ ਵਰਣ ਵੰਡ ਦੇ ਇਸ ਵਿਤਕਰੇ ਨੂੰ ਸਤਿਗੁਰੂ ਗੁਰੂ ਨਾਨਕ ਨੇ ਖਤਮ ਕਰ ਦਿੱਤਾ ਸੀ। ਇਸੇ ਤਰ੍ਹਾਂ ਜਿਹੜਾ ਸਾਡੇ ਕੋਲ ਤੀਸਰਾ ਪਾਠ ਆਉਂਦਾ ਉਹ ਜਾ ਕੇ ਅਖੀਰ ਵਿੱਚ ਆਉਂਦਾ, ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ, ਉੱਥੇ ਖੁੱਲ੍ਹੇ ਦਰਸ਼ਨ ਦੀਦਾਰ ਹੈ। ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ ਨਹੀਂ, ਇਸ਼ਨਾਨ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਦਰਸ਼ਨ ਦੀਦਾਰ ਨਹੀਂ ਹੈ, ਪਾਠ ਦੀਦਾਰ ਹੈ। ਹੁਣ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਦੀਦਾਰ ਕਰੀਏ, ਕਿਉਂਕਿ ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ। ਮੈਂ ਤਾਂ ਬਹੁਤ ਵਾਰੀ ਬਿਨੈ ਕਰਦਾ ਵੀ ਜੇ ਹੁਣ ਸਾਨੂੰ ਕੋਈ ਪੁੱਛ ਲਵੇ ਵੀ ਤੁਸੀਂ ਸਿੱਖ ਜੇ, ਕਿਉਂਕਿ ਸਿੱਖ ਅਸੀਂ ਪਿਤਾ ਕਰਕੇ ਨਹੀਂ ਹੈ, ਪਿਤਾ ਕਰਕੇ ਪੁੱਤਰ ਹੁੰਦਾ, ਗੁਰੂ ਕਰਕੇ ਸਿੱਖ ਹੁੰਦਾ। ਅਸੀਂ ਸਿੱਖ ਜਿਹੜੇ ਹਾਂ ਪੁੱਤਰ ਬਾਬਾ ਸ਼੍ਰੀ ਚੰਦ ਹੈ, ਪੁੱਤਰ ਬਾਬਾ ਲਖਮੀ ਦਾਸ ਹੈ, ਭਾਈ ਲੈਣਾ ਪੁੱਤਰ ਨਹੀਂ ਹੈ, ਭਾਈ ਲੈਣਾ ਸਿੱਖ ਹੈ। ਜਦੋਂ ਅਸੀਂ ਗੁਰੂ ਦੇ ਰੂਪ ਵਿੱਚ ਪ੍ਰਵਾਨ ਕਰਦੇ ਹਾਂ ਤਾਂ ਅਸੀਂ ਸਿੱਖ ਹਾਂ। ਤੇ ਜੇ ਅਸੀਂ ਸਿੱਖ ਹੋ ਕੇ ਸਾਨੂੰ ਕੋਈ ਪੁੱਛੇ ਵੀ ਤੁਸੀਂ ਆਪਣੇ ਗੁਰੂ ਬਾਰੇ ਕੀ ਜਾਣਦੇ ਜੇ, ਤੇ ਇਹ ਸੱਚ ਹੈ ਕਿ ਅਸੀਂ ਬਿਲਕੁਲ ਨਹੀਂ ਜਾਣਦੇ। ਨਾ ਸਾਨੂੰ ਗੁਰੂ ਸਾਹਿਬ ਦੇ ਅੰਦਰ ਕਿੰਨੇ ਰਾਗ ਨੇ, ਕਿੰਨੇ ਗੁਰੂਆਂ ਦੀ ਬਾਣੀ ਹੈ, ਕਿੰਨੇ ਭਗਤਾਂ ਦੀ ਬਾਣੀ ਹੈ, ਕਿੰਨੇ ਭੱਟਾਂ ਦੀ ਬਾਣੀ ਹੈ, ਅਸੀਂ ਬਿਲਕੁਲ ਅਣਜਾਣ ਇਸ ਮਾਮਲੇ ਤੋਂ। ਇਹ ਤਾਂ ਗੁਰੂ ਦਾ ਬਾਹਰੀ ਸਰੂਪ ਹੈ ਨਾ। ਇਸ ਦੇ ਅੰਦਰ ਜੋ ਗੁਰਬਾਣੀ ਦੇ ਅੰਦਰ ਹੈ, ਜਿਸ ਤਰ੍ਹਾਂ ਭਾਈ ਜੇਠੇ ਨੇ ਪੁੱਛਿਆ ਸੀ ਗੁਰੂ ਹਰਗੋਬਿੰਦ ਪਿਤਾ ਮਹਾਰਾਜ ਨੂੰ, ਮਹਾਰਾਜ ਜਦੋਂ ਅਸੀਂ ਬਾਣੀ ਪੜ੍ਹੀਏ ਤੁਸੀਂ ਸਾਨੂੰ ਹੁਕਮ ਕਰਦੇ ਜੇ, ਤੇ ਸਾਨੂੰ ਕਿਸ ਗੱਲ ਦਾ ਖਿਆਲ ਰੱਖਣਾ ਚਾਹੀਦਾ? ਤੇ ਅੱਜ ਵਾਲਾ ਜਵਾਬ ਨਹੀਂ ਸੀ। ਅੱਜ ਦਾ ਜਵਾਬ ਤਾਂ ਇਹੋ ਹੀ ਹੈ ਕਿ ਕੁੰਭ ਦਾ ਖਿਆਲ ਰੱਖੋ, ਜੋਤ ਦਾ ਖਿਆਲ ਰੱਖੋ, ਨਲੀਏਰ ਦਾ ਖਿਆਲ ਰੱਖੋ, ਮੌਲੀ ਦਾ ਖਿਆਲ ਰੱਖੋ, ਲਾਲ ਕੱਪੜੇ ਦਾ ਖਿਆਲ ਰੱਖੋ, ਆਏ ਗਿਆ ਦਾ ਖਿਆਲ ਰੱਖੋ, ਚਾਹ ਪਾਣੀ ਦਾ ਖਿਆਲ ਰੱਖੋ, ਧੂਫ ਬੱਤੀ ਦਾ ਖਿਆਲ ਰੱਖੋ। ਇਹੀ ਹੈ ਨਾ। ਤੁਸੀਂ ਕਿਸੇ ਨੂੰ ਸਵਾਲ ਵੀ ਕਰਕੇ ਵੇਖ ਲਓ ਬਈ ਤੁਸੀਂ ਪਾਠ ਰਖਾਇਆ ਤੇ ਤੁਸੀਂ ਸੁਣਦੇ ਕਿਉਂ ਨਹੀਂ? ਕਹਿੰਦੇ ਜੀ ਆਏ ਗਿਆ ਨੂੰ ਅਟੈਂਡ ਕਰਨਾ। ਤੇ ਜੇ ਉਹਨਾਂ ਨੂੰ ਤੁਸੀਂ ਦੂਜਾ ਸਵਾਲ ਕਰੋ ਵੀ ਜੇ ਤੁਸੀਂ ਆਏ ਗਿਆ ਨੂੰ ਹੀ ਅਟੈਂਡ ਕਰਨਾ ਸੀ ਤੇ ਫਿਰ ਤੁਸੀਂ ਪਾਠ ਕਿਉਂ ਰਖਾਇਆ? ਕਹਿੰਦੇ ਜੀ ਫਿਰ ਲੋਕਾਂ ਨੇ ਨਹੀਂ ਸੀ ਛੱਡਣਾ ਵੀ ਚੰਗੇ ਸਿੱਖ ਨੇ, ਕਾਕੇ ਦਾ ਵਿਆਹ ਕਰ ਲਿਆ, ਪਾਠ ਤੇ ਕਰਾਇਆ ਨਹੀਂ ਇਹਨਾਂ ਨੇ। ਗੁਰੂ ਹਰਗੋਬਿੰਦ ਪਿਤਾ ਮਹਾਰਾਜ ਕਹਿਣ ਲੱਗੇ ਕਿ ਜਦੋਂ ਬਾਣੀ ਪੜ੍ਹਨੀ ਹੈ ਖਿਆਲ ਸਿਰਫ ਇੰਨਾ ਹੀ ਰੱਖਣਾ ਹੈ ਕਿ ਕਿਆ ਗੁਰ ਕਹੇ ਕਰੇ ਹਮ ਕਹਾਂ। ਗੁਰੂ ਕੀ ਕਹਿੰਦਾ ਅਸੀਂ ਕੀ ਕਰਦੇ ਹਾਂ? ਭਾਈ ਸੁਸਾ ਸੀ ਨਾ, ਉਹ ਇੱਕ ਦਿਨ ਸੰਗਤ ਚ ਆ ਕੇ ਤੇ ਜਿੱਧਰ ਕੀਰਤਨ ਹੋ ਰਿਹਾ ਜਿੱਧਰ ਮਹਾਰਾਜ ਆਪ ਸੁਸ਼ੋਭਿਤ ਸਨ ਉਧਰ ਪਿੱਠ ਕਰਕੇ ਬਹਿ ਗਿਆ ਤੇ ਨਾਲ ਦੇ ਸਿੱਖਾਂ ਨੇ ਫੜ ਕੇ ਲਿਆ ਕੇ ਗੁਰੂ ਜੀ ਕੋਲ ਪੇਸ਼ ਕਰਤਾ, ਮਹਾਰਾਜ ਆ ਵੇਖੋ ਤੁਹਾਡੇ ਵੱਲ ਪਿੱਠ ਕਰਕੇ ਬੈਠੇ। ਤੇ ਸਤਿਗੁਰੂ ਜੀ ਨੇ ਪੁੱਛਿਆ ਕਿਉਂ ਭਾਈ ਸੁਥਰਿਆ? ਕਹਿਣ ਲੱਗਾ ਮਹਾਰਾਜ ਮੈਂ ਤੇ ਹੈਰਾਨ ਆ ਜਿਹੜੇ ਤੁਹਾਡੇ ਵੱਲ ਮੁੱਖ ਕਰਕੇ ਬੈਠੇ ਨੇ, ਮੇਰੇ ਵਿੱਚ ਤਾਂ ਸਮਰੱਥਾ ਨਹੀਂ ਹੈ ਕਿ ਇਹ ਤੁਹਾਡੀ ਗੁਰਬਾਣੀ ਦੇ ਗਿਆਨ ਦੇ ਜੋ ਸਾਡੇ ਮੁੱਖ ਦੇ ਉੱਪਰ ਥੱਪੜ ਪੈਂਦੇ ਨੇ, ਬਾਣੀ ਕੁਝ ਹੋਰ ਕਹਿੰਦੀ ਹੈ, ਸਾਡੇ ਕਰਮ ਕੁਝ ਹੋਰ ਨੇ, ਇਸੇ ਕਰਕੇ ਮੈਂ ਤੇ ਪਿੱਠ ਕਰਕੇ ਬੈਠਾ ਵੀ ਸਾਰੀਆਂ ਪਿੱਠ ਤੇ ਹੀ ਪੈ ਜਾਣ ਤਾਂ ਠੀਕ ਨੇ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜੋ ਕੁਝ ਸਿੱਖ ਦੇ ਬਾਰੇ ਲਿਖਿਆ ਗਿਆ ਹੈ ਉਹ ਅੱਜ ਸਾਡੇ ਲਈ ਸਿਰਫ ਇੱਕ ਸਬਜ ਬਾਗ ਹੈ। ਸਾਡੇ ਵਾਸਤੇ ਤੇ ਉਹ ਗੱਲਾਂ ਜਿਹੜੀਆਂ ਨੇ ਉਹ ਪਹੁੰਚ ਤੋਂ ਪਰੇ ਨੇ। ਕਿੰਨੀਆਂ ਬਖਸ਼ਿਸ਼ਾਂ ਸਤਿਗੁਰੂ ਦੀ ਬਾਣੀ ਵਿੱਚ ਦਰਜ ਨੇ ਕਿ ਇਹਨਾਂ ਬਖਸ਼ਿਸ਼ਾਂ ਦਾ ਉਹ ਸਿੱਖ ਪਾਤਰ ਬਣਦਾ ਜਿਹੜਾ ਇਸ ਗੁਰਬਾਣੀ ਨਾਲ ਜੁੜਦਾ ਹੈ, ਜਿਹੜਾ ਇਸ ਗੁਰੂ ਨਾਲ ਜੁੜਦਾ ਹੈ, ਜਿਹੜਾ ਇਸ ਗੁਰੂ ਦੇ ਰਸਤੇ ਤੇ ਤੁਰਦਾ। ਤੇ ਮੈਂ ਤਾਂ ਇੱਕ ਬੇਨਤੀ ਕਰਨੀ ਚਾਹੁੰਦਾ, ਅਸੀਂ ਜਿਹੜੇ ਗੁਰਦੁਆਰੇ ਆਉਂਦੇ ਹਾਂ, ਠੀਕ ਹੈ ਸਾਡੇ ਧੰਨ ਭਾਗ ਨੇ ਕਿ ਚਲੋ ਇਸ ਦੁਨੀਆਦਾਰੀ ਦੇ ਵਿੱਚੋਂ

ਆਪਣਾ ਦਰਬਾਰ ਲਗਾਇਆ ਤੇ ਮੁੱਖ ਤੋਂ ਆ ਬਚਨ ਉਚਾਰਿਆ, ਕਹਿਣ ਲੱਗੇ ਵੀ ਬਾਲਣ ਤੇ ਸਾਰਾ ਹੀ ਭਿੱਜ ਗਿਆ ਤੇ ਲੰਗਰ ਵੀ ਤਿਆਰ ਹੋ ਸਕਣਾ ਕਠਿਨ ਹੈ, ਤੇ ਚਲੋ ਅੱਜ ਫਿਰ ਸਿੱਖਾਂ ਨੂੰ ਮਠਿਆਈ ਛਕਾਉਂਦੇ ਹਾਂ। ਕਹਿਣ ਲੱਗੇ ਆਪਣੇ ਪੁੱਤਰ ਨੂੰ ਬਾਬਾ ਸ੍ਰੀ ਚੰਦ ਨੂੰ, ਬਾਬਾ ਸ੍ਰੀ ਚੰਦ ਨੂੰ ਸੰਬੋਧਨ ਹੋ ਕੇ ਸਤਿਗੁਰੂ ਕਹਿੰਦੇ ਨੇ, ਸ੍ਰੀ ਚੰਦ ਤੂੰ ਕਿੱਕਰ ਤੇ ਚੜ੍ਹ, ਹਲਾ ਇਸ ਨੂੰ ਮਠਿਆਈ ਡਿੱਗੇਗੀ। ਬਾਬਾ ਸ੍ਰੀ ਚੰਦ ਕਹਿਣ ਲੱਗੇ, ਪਿਤਾ ਜੀ ਕਿੱਦਾਂ ਦੀਆਂ ਗੱਲਾਂ ਕਰਨ ਲੱਗ ਪਏ ਜੀ, ਵੀ ਭਲਾ ਕਿੱਕਰਾਂ ਤੋਂ ਮਠਿਆਈ ਡਿੱਗਦੀ ਹੈ, ਤੁੱਕੇ ਡਿੱਗਦੇ ਨੇ। ਸਤਿਗੁਰੂ ਬਾਬਾ ਲਖਮੀ ਚੰਦ ਨੂੰ ਕਹਿਣ ਲੱਗੇ, ਪੁੱਤਰ ਤੂੰ ਉੱਠ। ਉਹ ਕਹਿਣ ਲੱਗਾ, ਪਿਤਾ ਜੀ ਠੀਕ ਤੇ ਆਖਿਆ ਵੱਡੇ ਭਾਈ ਨੇ ਵੀ ਕਿੱਕਰਾਂ ਤੋਂ ਮਠਿਆਈ ਨਹੀਂ ਡਿੱਗਦੀ, ਤੁੱਕੇ ਡਿੱਗਦੇ ਨੇ। ਸਤਿਗੁਰੂ ਕਹਿਣ ਲੱਗੇ, ਚਲੋ ਭਾਈ ਲੈਣਾ ਜੀ ਤੁਸੀਂ ਉੱਠ ਕੇ ਚੜੋ। ਭਾਈ ਲੈਣਾ ਉੱਠ ਕੇ ਕਿੱਕਰ ਵਾਲੇ ਪਾਸੇ ਨੂੰ ਤੁਰ ਪਏ। ਮਗਰੋਂ ਬਾਬਾ ਸ੍ਰੀ ਚੰਦ ਆਵਾਜ਼ ਮਾਰਦਾ, ਲੈਣੇ ਆ ਤੂੰ ਸਾਡੇ ਨਾਲੋਂ ਜ਼ਿਆਦਾ ਸਿਆਣਾ, ਵੀ ਤੈਨੂੰ ਬਹੁਤਾ ਪਤਾ ਵੀ ਕਿੱਕਰ ਤੇ ਚੜਿਆ ਮਠਿਆਈ ਡਿੱਗਦੀ ਹੈ। ਬਾਬਾ ਸ੍ਰੀ ਚੰਦ ਨੂੰ ਕਹਿਣ ਲੱਗੇ, ਭਾਈ ਲੈਣਾ ਜੀ, ਬਾਬਾ ਜੀ ਇਹ ਗੱਲ ਮੈਨੂੰ ਕਿਉਂ ਪੁੱਛਦੇ ਜੇ ਤੁਸੀਂ, ਇਹ ਗੱਲ ਤੁਸੀਂ ਆਪਣੇ ਪਿਤਾ ਨੂੰ ਪੁੱਛੋ ਖਾਂ, ਮੈਂ ਤੇ ਸਿੱਖ ਹਾਂ, ਮੇਰਾ ਕੰਮ ਆ ਕਿੱਕਰ ਤੇ ਚੜ੍ਹਨਾ ਤੇ ਕਿੱਕਰ ਨੂੰ ਹਿਲਾਉਣਾ, ਕਿੱਕਰ ਤੋਂ ਮਠਿਆਈ ਡਿੱਗਣੀ, ਤੁੱਕੇ ਡਿੱਗਣੇ, ਇਹ ਹੁਣ ਤੁਹਾਡੇ ਪਿਤਾ ਦਾ ਕੰਮ ਹੈ, ਮੇਰਾ ਕੰਮ ਨਹੀਂ ਹੈ। ਸ਼ਾਇਦ ਇਹੋ ਹੀ ਕਾਰਨ ਸੀ ਕਿ ਇੱਕ ਦਿਨ ਲੈਣੇ ਦੀ ਫਿਰਾਈ ਹੈ, ਨਾਨਕਾ ਦੋਹੀ ਖੱਟੀ ਹੈ, ਸੰਸਾਰ ਵਿੱਚ ਦਵਾਈ ਮੱਚ ਗਈ। ਗੁਰ ਚੇਲੇ ਰਹਿ ਰਾਸ ਕੀ, ਗੁਰੂ ਨੇ ਚੇਲੇ ਨੂੰ ਮੱਥਾ ਟੇਕ ਦਿੱਤਾ। ਇਹ ਗੱਲ ਕੇਵਲ ਕਰਤਾਰਪੁਰ ਵਿੱਚ ਨਾ ਰਹੀ, ਇਹ ਤਾਂ ਜੰਗਲ ਦੀ ਅੱਗ ਵਾਂਗੂ ਸੁਮੇਰ ਪਰਬਤ ਤੇ ਵੀ ਚਲੀ ਗਈ। ਸਾਰੇ ਸੰਸਾਰ ਦੇ ਵਿੱਚ ਇਹ ਗੱਲ ਤੁੰਮ ਗਈ ਕਿ ਗੁਰੂ ਨਾਨਕ ਨੇ ਆਪਣੇ ਸਿੱਖ ਨੂੰ ਮੱਥਾ ਟੇਕਿਆ। ਇਸ ਗੱਲ ਦਾ ਆਮ ਲੋਕਾਂ ਨਾਲੋਂ ਸਿੱਧਾ ਨੂੰ ਅਚੰਭਾ ਜ਼ਿਆਦਾ ਹੋਇਆ, ਕਿਉਂਕਿ ਜਿਨ੍ਹਾਂ ਕੋਲ ਕਰਾਮਾਤਾਂ ਸੀ, ਰਿਧੀਆਂ ਸੀ, ਵੱਡੀਆਂ ਉਮਰਾਂ ਸਨ, ਉਹ ਤੇ ਇਹ ਕਹਿਣ ਵੀ ਧੰਨ ਨਾਨਕ ਤੇਰੀ ਵੱਡੀ ਕਮਾਈ। ਤੇ ਇਹ ਕੀ ਹੋਇਆ ਕਿ ਆਪਣੇ ਤੋਂ ਅੱਧੀ ਉਮਰ ਵਾਲੇ ਆਪਣੇ ਹੀ ਸਿੱਖ ਨੂੰ ਕਹਿੰਦੇ ਨਾਨਕ ਨੇ ਮੱਥਾ ਟੇਕ ਦਿੱਤਾ। ਪਰ ਸੱਚ ਇਹ ਸੀ, ਹੁਣ ਸਮਾਂ ਆਗਿਆ ਨਹੀਂ ਦਿੰਦਾ ਕਿ ਆਪਾਂ ਇਸ ਸਾਖੀ ਦੀ ਵੀ ਵਿਆਖਿਆ ਵਿੱਚ ਜਾਈਏ, ਗੁਰੂ ਨਾਨਕ ਨੇ ਮੱਥਾ

ਬਿਲੰਬਤ ਰਹਿਦਾ ਪੰਜਾਬੀ ਠੇਕਾ ਜੋ ਕਹਿੰਦੇ ਹਾਂ, ਅਜੇ ਵੀ ਪੁਸਤਕਾਂ ਵਿਚ ਲਿਖਿਆ ਮਿਲਦਾ ਹੈ, ਇਸ ਨੂੰ ਕਹਿੰਦੇ ਪੰਜਾਬੀ ਠੇਕਾ। ਜਦ ਇਸ ਨੂੰ ਥੋੜਾ ਜਿਹਾ ਤੇਜ਼ ਕਰ ਲਿਆ ਜਾਂਦਾ ਤੇ ਫਿਰ ਇਸੇ ਨੂੰ ਛੋਟੀ ਤਿੰਨ ਤਲ ਕਹਿੰਦੇ ਹਾਂ। ਉਸਦੇ ਅੰਦਰ ਇਹ ਸ਼ਬਦ ਰੀਤ ਹੈ ਔਰ ਸ਼ਬਦ ਰੀਤ ਵੀ ਇਹ ਪੁਰਾਣੀ ਚਲੀ ਆ ਰਹੀ ਹੈ।

ਦੇਰ ਦੀ ਧਰਤੀ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਦਰਬਾਰ। ਕਿਉਂ ਬਈ ਅੱਜ ਇਸ ਦਰਬਾਰ ਵਿੱਚ ਸੋਗ ਕਿਉਂ ਛਾਇਆ ਹੈ? ਸੰਗਤਾਂ ਨੀਵੀਂ ਪਾ ਕੇ ਬੈਠੀਆਂ ਨੇ, ਅੱਖਾਂ ਵਿੱਚੋਂ ਹੰਝੂ ਕੇਰੀ ਜਾਂਦੀਆਂ ਨੇ। ਕੀ ਗੱਲ? ਗੁਰੂ ਗੋਬਿੰਦ ਸਿੰਘ ਮਹਾਰਾਜ ਕੀ ਆਖ ਰਹੇ ਨੇ? ਅੱਜ ਸਾਨੂੰ ਸਰੀਰ ਕਰਕੇ ਸਦਾ ਵਾਸਤੇ ਵਿਛੋੜਾ ਦੇ ਰਹੇ? ਨਾ ਮਹਾਰਾਜ, ਇੰਜ ਨਾ ਕਰਨਾ। ਅਸੀਂ ਤੁਹਾਡੇ ਦਰਸ਼ਨ ਕਰ ਕਰਕੇ ਜਿਉਂਦੇ ਹਾਂ। ਆ ਤੱਕੋ ਸੰਗਤਾਂ ਵੱਲ ਕਿਵੇਂ ਹੰਝੂਆਂ ਦਾ ਮੀਂਹ ਵਰਸਾ ਰਹੀਆਂ ਨੇ? ਨਾ ਮਹਾਰਾਜ, ਅਸੀਂ ਇਹ ਵਿਛੋੜਾ ਸਹਾਰ ਨਹੀਂ ਸਕਾਂਗੇ। ਸੰਗਤਾਂ ਦਾ ਵੈਰਾਗ ਦੇਖ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾਇਆ। ਪੰਜਾਂ ਸਿੰਘਾਂ ਨੂੰ ਤਿਆਰ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਖਿਲਾਰਿਆ। ਆਪ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪ੍ਰਕਰਮਾ ਕੀਤੀਆਂ। ਪੰਜ ਪੈਸੇ ਤੇ ਨਾਰੀਅਲ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਮਸਕਾਰ ਕੀਤੀ। ਸਿੰਘ, ਅੱਜ ਮੈਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਚੱਲਿਆ। ਅੱਜ ਤੋਂ ਬਾਅਦ ਦੇਹਧਾਰੀ ਗੁਰੂ ਨਹੀਂ ਹੋਏਗਾ, ਬਾਣੀ ਗੁਰੂ ਗੁਰੂ ਹੈ। ਬਾਣੀ ਆਤਮਾ ਗ੍ਰੰਥ ਵਿੱਚ, ਸਰੀਰ ਪੰਥ ਵਿੱਚ, ਜਿਹਨੇ ਮੇਰੇ ਸਰੀਰ ਕਰਕੇ ਦਰਸ਼ਨ ਕਰਨੇ ਹੋਣ ਮੇਰੇ ਖਾਲਸੇ ਦਾ ਦਰਸ਼ਨ ਕਰੇ, ਜਿਹਨੇ ਮੇਰੇ ਨਾਲ ਬਚਨ ਕਰਨੇ ਹੋਣ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪਿਆਰ ਨਾਲ ਪੜ੍ਹੇ। ਮੇਰਾ ਖਾਲਸਾ ਹਮੇਸ਼ਾ ਗਰੀਬਾਂ ਤੇ ਮਜ਼ਲੂਮਾਂ ਦੀ ਖਾਤਰ ਜੂਝਦਾ ਰਹੇਗਾ। ਇਹ ਆਪਣਾ ਧਰਮ ਵੀ ਬਚਾਏਗਾ, ਦੂਜਿਆਂ ਦਾ ਧਰਮ ਵੀ ਰੱਖੇਗਾ। ਹਮੇਸ਼ਾ ਹੀ ਗਰੀਬਾਂ ਤੇ ਮਜ਼ਲੂਮਾਂ ਦੀ ਖਾਤਰ ਜੂਝੇਗਾ, ਸਰਬੱਤ ਦਾ ਭਲਾ ਕਰੇਗਾ। ਅੱਜ ਇਹ ਬਚਨ ਆਖ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਹੁਕਮ ਕਰ ਦਿੱਤਾ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਆਗਿਆ ਪਈ ਅਕਾਲ ਕੀ ਤਬੇ ਚਲਾਇਓ ਪੰਥ। ਅਬਦਾਲੀ ਨੇ ਵਾਰ ਵਾਰ ਹਿੰਦੁਸਤਾਨ ਤੇ ਹਮਲਾ ਕੀਤਾ। ਹਮਲਾ ਕਰਦਾ ਹੈ, ਲੁੱਟ ਮਚਾ ਕੇ ਚਲਾ ਜਾਂਦਾ ਹੈ, ਤਬਾਹੀ ਕਰ ਜਾਂਦਾ ਹੈ। ਤੈਨੂੰ ਕੋਈ ਰੋਕਣ ਵਾਲਾ ਨਹੀਂ? ਹਾਂ ਬਈ, ਹੁਣ ਤੂੰ ਹਿੰਦੁਸਤਾਨ ਵਿੱਚ ਤਬਾਹੀ ਨਹੀਂ ਮਚਾ ਸਕਦਾ, ਕਿਉਂਕਿ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਗੁਰੂ ਦੇ ਲੜ ਲਾਇਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਲੜ ਪਕੜਾਇਆ ਤੇ ਸਮਝਾਇਆ ਸੀ, ਸਰਬੱਤ ਦਾ ਭਲਾ ਕਰਨਾ ਹੈ, ਦੂਜਿਆਂ ਦਾ ਧਰਮ ਬਚਾਉਣਾ ਹੈ। ਆ ਇੱਕ ਦਿਨ ਫਿਰ ਚੌਥੀ ਵਾਰ ਅਬਦਾਲੀ ਨੇ ਹਿੰਦੁਸਤਾਨ ਤੇ ਹਮਲਾ ਕੀਤਾ ਹੈ। ਆਗਰਾ ਤੇ ਮਥੁਰਾ ਸ਼ਹਿਰਾਂ ਦੇ ਵਿੱਚ ਇਹਦੇ ਸਿਪਾਹੀਆਂ ਨੇ ਲੁੱਟ ਮਚਾ ਦਿੱਤੀ। ਮੰਦਰਾਂ ਵਿੱਚੋਂ ਕੀਮਤੀ ਜੇਵਰ ਚੁਰਾ ਲਏ। ਕਿੱਡਾ ਪਾਪੀ ਹੈ, ਭਗਵਾਨ ਦੀਆਂ ਮੂਰਤੀਆਂ ਤੋਂ ਵੀ ਮੁਕਟ ਲਾਈ ਜਾਂਦਾ, ਹੋਰ ਵੀ ਘੋਰ ਪਾਪ ਕਰਦਾ। ਘਰਾਂ ਵਿੱਚੋਂ ਕੀਮਤੀ ਸਮਾਨ ਵੀ ਲੁੱਟ ਲਿਆ ਤੇ ਨੌਜਵਾਨ ਬਹੁ ਬੀਬੀਆਂ ਨੂੰ ਵੀ, ਬੇਟੀਆਂ ਨੂੰ ਵੀ ਪਕੜ ਕੇ ਗੱਡਿਆਂ ਵਿੱਚ ਬਿਠਾ ਕੇ ਇਹਦੇ ਸਿਪਾਹੀ ਲੈ ਚੱਲੇ। ਸਤਸੰਗੀਓ, ਬੀਬੀਆਂ ਨੇ ਹਾਲ ਦੁਆਈ ਮਚਾਈ ਹੈ,
ਕਿਸੇ ਨੇ ਭਰਾ ਨੂੰ ਆਖਿਆ, ਵੀਰਾ ਮੈਂ ਤੈਨੂੰ ਲੱਕੜੀ ਵਧੇ ਸੀ। ਕਿਸੇ ਨੇ ਬਾਪ ਨੂੰ ਆਖਿਆ, ਬਾਵਲਾ ਮੈਨੂੰ ਰੱਖ ਲੈ। ਪਰ ਅਬਦਾਲੀ ਦੀਆਂ ਫੌਜਾਂ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ। ਕੀਮਤੀ ਸਮਾਨ ਤੇ ਬੀਬੀਆਂ ਨੂੰ ਬੱਚੀਆਂ ਨੂੰ ਗੱਡਿਆਂ ਤੇ ਲੱਦਿਆ ਤੁਰ ਪਿਆ ਹੈ। ਜਦੋਂ ਪੁੱਜਾ ਮਾਰਕੰਡਾ ਦਰਿਆ ਦੇ ਕੋਲ ਸ਼ਾਹਵਾਜ ਦੇ ਨੇੜੇ, ਇੱਥੇ ਜੰਗਲ ਦੇ ਵਿੱਚ ਬਾਬਾ ਦੀਪ ਸਿੰਘ ਦੀ ਅਗਵਾਈ ਹੇਠ ਕੁਝ ਸਿੰਘ ਜੰਗਲ ਵਿੱਚ ਬੈਠੇ ਨੇ, ਪ੍ਰਸ਼ਾਦਾ ਛਕਣ ਲੱਗੇ ਨੇ। ਦੋ ਸਿੰਘ ਪਾਣੀ ਲੈਣ ਵਾਸਤੇ ਗਏ ਨੇ। ਸਿੰਘਾਂ ਨੇ ਕੀ ਤੱਕਿਆ, ਬਈ ਆਹ ਗੱਡੇ ਤੇ ਕੀ ਜਾ ਰਿਹਾ ਹੈ, ਇੰਨੇ ਬੜੇ ਗੱਡੇ ਧੂੜ ਉੱਡਦੀ ਜਾ ਰਹੀ ਹੈ, ਇਹ ਕੀ ਜਾ ਰਿਹਾ ਹੈ। ਇਹਨੇ ਨੂੰ ਇੱਕ ਬੀਬੀ ਨੇ ਸਿਰ ਤਾਂ ਚੁੱਕਿਆ ਤੇ ਸਿੰਘਾਂ ਵੱਲ ਦੇਖ ਕੇ ਹਾਲ ਦੁਆਈ ਮਚਾਈ, ਓਏ ਗੁਰੂ ਦੇ ਸਿੰਘੋ, ਤੁਹਾਨੂੰ ਗੁਰੂ ਦਾ ਵਾਸਤਾ, ਸਾਨੂੰ ਇਹਨਾਂ ਲਟੇਰਿਆਂ ਕੋਲੋਂ ਬਚਾ ਲਓ ਸਾਨੂੰ ਇਹਨਾਂ ਲਟੇਰਿਆਂ ਕੋਲੋਂ। ਸਿੰਘਾਂ ਨੇ ਇਸ ਬੀਬੀ ਦੀ ਆਵਾਜ਼ ਸੁਣੀ, ਸਮਝ ਗਏ ਨੇ, ਜਾ ਕੇ ਸਾਰੀ ਗੱਲ ਬਾਬਾ ਦੀਪ ਸਿੰਘ ਜੀ ਨੂੰ ਦੱਸੀ। ਬਾਬਾ ਜੀ ਨੇ ਆਖਿਆ, ਖਾਲਸਾ ਜੀ, ਪ੍ਰਸ਼ਾਦਾ ਨਹੀਂ ਛਕਣਾ, ਸਾਡੇ ਲਈ ਪ੍ਰਸ਼ਾਦਾ ਛਕਣਾ ਹਰਾਮ ਹੈ। ਹਿੰਦੁਸਤਾਨ ਦੀ ਲਾਜ ਗੱਡਿਆਂ ਤੇ ਲੱਦੀ ਜਾ ਰਹੀ ਹੈ, ਤਾਂ ਪ੍ਰਸ਼ਾਦਾ ਛਕਾਂਗੇ ਜੇ ਅਸੀਂ ਇੱਜ਼ਤ ਬਚਾ ਲਵਾਂਗੇ। ਅੱਜ ਸੂਰਮਿਆਂ ਨੇ ਹੱਥਾਂ ਵਿੱਚ ਕਿਰਪਾਨਾਂ ਪਕੜੀਆਂ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਧਿਆਨ ਧਰਿਆ ਤੇ ਜੈਕਾਰਿਆਂ ਦੀ ਬੁਲੰਦ ਆਵਾਜ਼ ਦੇ ਵਿੱਚ ਅਬਦਾਲੀ ਦੀ ਫੌਜ ਤੇ ਹਮਲਾ ਕਰ ਦਿੱਤਾ ਹੈ।

ਇਹ ਮੁਗਲੀ ਫੌਜਾਂ ਨੱਸ ਗਈਆਂ ਨੇ, ਸਿੰਘਾਂ ਨੇ ਇੱਜ਼ਤਾਂ ਬਚਾ ਲਈਆਂ ਨੇ, ਗੁਰੂ ਦਿਆਂ ਸ਼ੇਰਾਂ ਨੇ ਬੀਬੀਆਂ ਨੂੰ ਬੱਚੀਆਂ ਨੂੰ ਘਰੋ ਘਰੀ ਪਹੁੰਚਾ ਦਿੱਤਾ ਹੈ। ਤਾਈਓ ਤੇ ਕਦੀ ਅਬਦਾਲੀ ਨਾ ਜ਼ਕਰੀਆ ਖਾਨ ਦੇ ਕੋਲ ਗਿਆ, ਜ਼ਕਰੀਆ ਖਾਨ ਤੇਰਾ ਰਾਜ ਹੋਵੇ, ਤੂੰ ਮੈਨੂੰ ਹਰਜਾਨੇ ਭਰਦਾ ਹੋਵੇ ਤੇ ਤੇਰੇ ਰਾਜ ਵਿੱਚ ਮੈਨੂੰ ਲੋਕ ਲੁੱਟ ਲੈਣ। ਮੈਂ ਪੰਜਾਬ ਦੇ ਵਿੱਚ ਹੀ ਲੰਘਿਆ ਤੇ ਤੇਰੇ ਕੁਝ ਲੋਕਾਂ ਨੇ ਮੈਨੂੰ ਬੇਚੈਨ ਕਰ ਦਿੱਤਾ। ਨਾ ਬਈ, ਉਹ ਮੇਰੇ ਲੋਕ ਨਹੀਂ ਹੋਣੇ, ਉਹ ਸਿੰਘ ਹੋਣੇ ਨੇ। ਸਿੰਘ ਹੋਣੇ ਨੇ, ਉਹ ਕੌਣ ਹੁੰਦੇ ਨੇ? ਦਿਖਾ ਤੇ ਸਹੀ, ਬਈ ਦਿਖਾ ਨਹੀਂ ਸਕਦਾ। ਸਰਕਾਰੀ ਰਿਪੋਰਟ ਅਨੁਸਾਰ ਸਾਰੇ ਸਿੰਘ ਖਤਮ ਕਰ ਦਿੱਤੇ ਨੇ, ਪਰ ਫੇਰ ਵੀ ਕਦੀ ਕੋਈ ਇੱਕ ਆ ਜਾਵੇ ਤੇ ਸਾਡੇ ਲਈ ਮੁਸੀਬਤ ਖੜੀ ਕਰ ਦਿੰਦਾ ਹੈ। ਜੰਗਲਾਂ ਵਿੱਚ ਰਹਿੰਦੇ ਨੇ, ਘੋੜਿਆਂ ਦੀਆਂ ਕਾਠੀਆਂ ਤੇ ਸੌਂ ਜਾਂਦੇ ਨੇ, ਕੱਲਾ ਹੀ ਹੋਵੇ ਨਾ ਤੇ 1.25 ਲੱਖ ਕਹਾਉਂਦੇ ਨੇ। ਇੱਕ ਵੀ ਆਪਣੇ ਆਪ ਨੂੰ 1.25 ਲੱਖ ਕਹਾਉਂਦੇ ਨੇ, ਛੋਲੇ ਖਾਂਦੇ ਹੋਣ ਤੇ ਬਦਾਮ ਕਹਿ ਕੇ ਖਾਂਦੇ ਨੇ। ਅਬਦਾਲੀ, ਜੇ ਕਿਤੇ ਤੂੰ ਉਹਨਾਂ ਨੂੰ ਜੰਗ ਵਿੱਚ ਜੂਝਦਾ ਦੇਖ

ਜ਼ਕਰੀਆ ਖਾਨ ਤੂੰ ਕਿੱਥੇ ਖੋ ਗਿਆ, ਕਿਹਨਾਂ ਖਿਆਲਾਂ ਵਿੱਚ ਚਲਾ ਗਿਆ। ਬਈ ਕੋਈ ਬਹਾਦਰਾਂ ਦੀ ਕੌਮ ਲੱਗਦੀ ਹੈ ਜਿਨ੍ਹਾਂ ਕੋਲੋਂ ਤੂੰ ਵੀ ਡਰਦਾ ਹੈ। ਤੂੰ ਮੈਨੂੰ ਜ਼ਰੂਰ ਇਹੋ ਜਿਹੇ ਲੋਕ ਮਿਲਾ ਨਾ ਬਈ, ਮੈਂ ਤੈਨੂੰ ਅਸਲੀ ਸਿੰਘ ਤੇ ਮਿਲਾ ਨਹੀਂ ਸਕਦਾ। ਉਹਨਾਂ ਦੀ ਨਕਲ ਜ਼ਰੂਰ ਦਿਖਾ ਦੇਵਾਂ। ਅੱਜ ਜ਼ਕਰੀਆ ਖਾਨ ਨੇ ਆਪਣੀ ਦਰਬਾਰ ਵਿੱਚ ਮਰਾਸੀਆਂ ਨੂੰ ਬੁਲਾਇਆ। ਕਿਉਂ ਬਈ, ਸਿੰਘਾਂ ਦੀ ਨਕਲ ਕਰਕੇ ਦਿਖਾਓਗੇ? ਕਿਉਂ ਨਹੀਂ, ਨਕਲ ਕਰਨਾ ਤੇ ਸਾਡਾ ਕੰਮ ਹੈ। ਲੋੜੀਂਦਾ ਸਮਾਨ ਲੈ ਲਿਆ, ਆਖਣ ਲੱਗੇ ਸਾਡੇ ਉੱਪਰ ਹਮਲਾ ਕਰਵਾ ਦੇਣਾ, ਅਸੀਂ ਸਿੰਘਾਂ ਦੀ ਲੜਾਈ ਯੁੱਧ ਵੀ ਕਰਕੇ ਦਿਖਾਵਾਂਗੇ। ਨਕਲੀਏ ਜਾ ਕੇ ਜੰਗਲ ਵਿੱਚ ਬੈਠ ਗਏ, ਦਰੀਆਂ ਵਿਛਾ ਲਈਆਂ। ਕੋਈ ਵਿਚਾਰਾਂ ਕਰ ਰਹੇ ਨੇ, ਲੱਗਦਾ ਹੈ ਕਿਸੇ ਸੋਚ ਵਿੱਚ ਬੈਠੇ ਨੇ। ਕੋਈ ਚੌਂਕੜੇ ਮਾਰ ਕੇ ਪਾਠ ਕਰ ਰਿਹਾ ਹੈ, ਕੋਈ ਘੋੜਿਆਂ ਨੂੰ ਖਰਖਰਾ ਕਰ ਰਿਹਾ ਹੈ, ਪਰ ਮੁੱਖ ਦੇ ਵਿੱਚ ਕੁਝ ਬੋਲੀ ਜਾਂਦੇ ਨੇ। ਅਬਦਾਲੀ, ਜ਼ਕਰੀਆ ਖਾਨ ਫੌਜਾਂ ਤੱਕ ਰਹੀਆਂ ਨੇ। ਅਬਦਾਲੀ ਨੇ ਪੁੱਛਿਆ ਵੀ ਇਹ ਕੀ ਕਰਦੇ ਨੇ, ਇਹ ਵਿਹਲੇ ਟਾਈਮ ਆਪਣਾ ਕਾਰ ਵਿਹਾਰ ਕਰਦੇ ਨੇ ਤੇ ਨਾਲੇ ਸਿਮਰਨ ਵੀ ਕਰਦੇ ਰਹਿੰਦੇ ਨੇ। ਬਈ ਉਹ ਦਰਖਤ ਤੇ ਕੌਣ ਬੈਠਾ ਹੈ? ਇਹ ਟਾਂਗੂ ਹੈ। ਜਦੋਂ ਕੋਈ ਹਮਲਾ ਕਰਦਾ ਹੈ ਤੇ ਇਹ ਦੱਸ ਦਿੰਦਾ ਹੈ। ਇਹਨੇ ਨੂੰ ਜ਼ਕਰੀਆ ਖਾਨ ਦੀ ਫੌਜ ਨੇ ਹਮਲਾ ਕਰ ਦਿੱਤਾ ਹੈ। ਟਾਂਗੂ ਨੇ ਆਖਿਆ, ਸਿੰਘੋ ਸਾਵਧਾਨ ਹੋ ਜਾਓ, ਟਿੱਡੀ ਦਲ ਆ ਰਿਹਾ ਹੈ। ਅਬਦਾਲੀ ਆਸੇ ਪਾਸੇ ਤੱਕਦਾ ਹੈ, ਬਈ ਕਿਹੜਾ ਟਿੱਡੀ ਦਲ? ਬਈ ਆਪਣੀਆਂ ਹੀ ਫੌਜਾਂ ਨੂੰ ਆਪ ਦੇ। ਹੈਰਾਨ ਹੋਇਆ। ਇੱਕ ਬੁੱਢੇ ਨਕਲੀਏ ਨੇ ਅਰਦਾਸ ਕਰਨੀ ਸ਼ੁਰੂ ਕੀਤੀ। ਸੁਣੀ ਸੁਣਾਈ ਅਰਦਾਸ ਸਾਰੀ ਕਰ ਦਿੱਤੀ। ਆਖਰ ਵਿੱਚ ਆਖਿਆ, ਹੇ ਗਰੀਬ ਨਵਾਜ ਗੁਰੂ ਗੋਬਿੰਦ ਸਿੰਘ ਮਹਾਰਾਜ, ਹਮਲਾ ਹੋ ਗਿਆ ਹੈ, ਸਾਨੂੰ ਮੈਦਾਨੇ ਜੰਗ ਵਿੱਚ ਜੂਝਣ ਦਾ ਵੱਲ ਬਖਸ਼ੋ। ਚੱਕ ਕੇ ਨਕਲੀਆਂ ਨੇ ਕਿਰਪਾਨਾਂ ਤੇ ਬੁਲਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੈਕਾਰਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿ ਕੇ ਜ਼ਕਰੀਆ ਖਾਨ ਦੀ ਫੌਜ ਉੱਤੇ ਹਮਲਾ ਕਰ ਦਿੱਤਾ। ਇਹੋ ਜਿਹਾ ਯੁੱਧ ਕੀਤਾ, ਕਹਿਰ ਮਚਾ ਦਿੱਤਾ। ਜ਼ਕਰੀਆ ਖਾਨ ਦੀ ਫੌਜ ਮਾਰ ਦਿੱਤੀ ਹੈ, ਕੁਝ ਨੱਸ ਗਏ ਨੇ। ਅਬਦਾਲੀ ਤੇ ਜ਼ਕਰੀਆ ਖਾਨ ਵੀ ਨੱਸ ਕੇ ਜਾਨ ਬਚਾਈ। ਬਈ ਕੀ ਹੋ ਗਿਆ ਨਕਲੀਆਂ ਨੇ? ਨਕਲ ਕਰਨ ਵਾਸਤੇ ਆਖਿਆ ਸੀ, ਇਹ ਸੱਚੀ ਮਾਰੀ ਜਾਂਦੇ ਨੇ। ਅਬਦਾਲੀ ਨੇ ਆਪਣੀ ਫੌਜ ਭੇਜੀ ਬਹੁਤ ਸਾਰੀ, ਇਹਨਾਂ ਨਕਲੀਆਂ ਨੂੰ ਕਾਬੂ ਵਿੱਚ ਕੀਤਾ। ਬੁੱਢਾ ਨਕਲੀਆ ਜੋ ਇਹਨਾਂ ਦਾ ਮੁਖੀ ਸੀ ਨਾ, ਉਹਨੂੰ ਕਈ ਸਿਪਾਹੀਆਂ ਨੇ ਪਕੜ ਕੇ ਲਿਆ ਕੇ ਜ਼ਕਰੀਆ ਖਾਨ ਦੇ ਮੂਹਰੇ ਖੜਾ ਕੀਤਾ। ਜਦੋਂ ਜ਼ਕਰੀਆ ਖਾਨ ਨੇ ਇਹਦੀਆਂ ਅੱਖਾਂ ਵੱਲ ਤੱਕਿਆ ਤੇ ਦੇਖਿਆ ਨਹੀਂ ਜਾਂਦਾ, ਭੈ ਆਉਂਦਾ ਹੈ। ਬਈ ਇਹ ਉਮਰਾਸੀ ਤੇ ਨਹੀਂ ਲੱਗਦਾ, ਲੱਗਦਾ ਹੈ ਸਿੰਘ ਹੀ ਆ ਗਏ ਇਹਨਾਂ ਵਿੱਚ। ਕਿਵੇਂ ਘੂਰ ਘੂਰ ਕੇ ਤੱਕਦਾ ਹੈ। ਸਿਪਾਹੀ ਨੇ ਲਿਆ ਕੇ ਪਾਣੀ ਦਾ ਕਟੋਰਾ ਮੁੱਖ ਦੇ ਉੱਤੇ ਪਾਇਆ ਤੇ ਇਹਨੂੰ ਸੁਰਤ ਆਈ। ਆਸੇ ਪਾਸੇ ਦੇਖਦਾ, ਇਹ ਕੀ ਹੋ ਗਿਆ? ਫੌਜਾਂ ਮਰੀਆਂ ਪਈਆਂ ਨੇ, ਸਾਡੇ ਭਾਈ ਭਰਾ ਵੀ ਵਿੱਚ ਮਰੇ ਪਏ ਨੇ। ਬਈ ਇਹ ਕੀ ਹੋ ਗਿਆ? ਜ਼ਕਰੀਆ ਖਾਨ ਆਖਿਆ, ਤੈਨੂੰ ਨਹੀਂ ਪਤਾ ਕਿੰਨੀ ਸਾਡੀ ਫੌਜ ਮਾਰ ਦਿੱਤੀ ਹੈ ਤੇ ਹੁਣ ਆਖੀ ਜਾਂਦਾ ਕੀ ਹੋ ਗਿਆ? ਸਤਸੰਗੀਓ, ਇਸ ਤਕਲੀਏ ਨੇ ਆਖਿਆ, ਤੁਸੀਂ ਸਾਨੂੰ ਨਕਲ ਕਰਨ ਵਾਸਤੇ ਕਿਹਾ ਤੇ ਅਸੀਂ ਨਕਲ ਕਰੀ ਗਏ, ਪਰ ਜਦੋਂ ਅਸੀਂ ਅਰਦਾਸ ਕਰਨ ਲੱਗੇ ਅਰਦਾਸ ਅਸਲੀ ਹੋ ਗਈ, ਜਕਾਰਾ ਅਸਲੀ ਵੱਜ ਗਿਆ। ਜਦੋਂ ਅਸੀਂ ਜਕਾਰਾ ਬੁਲਾ ਕੇ ਕੁਰਬਾਨਾਂ ਚੁੱਕੀਆਂ ਤੇ ਸਾਨੂੰ ਨਹੀਂ ਪਤਾ ਲੱਗਾ ਸਾਡੇ ਵਿੱਚ ਕੌਣ ਆ ਗਿਆ, ਸਾਨੂੰ ਫਿਰ ਕੁਝ ਨਹੀਂ ਪਤਾ। ਸਤਸੰਗੀਓ, ਦੇਖੋ ਜਕਾਰੇ ਵਿੱਚ ਕਿੰਨੀਆਂ ਬਖਸ਼ਿਸ਼ਾਂ ਨੇ। ਇੱਕ ਨਕਲੀਆ ਜਕਾਰਾ ਬੁਲਾਵੇ
ਉਹਨੂੰ ਏਡਾ ਵੱਲ ਮਿਲ ਸਕਦਾ ਹੈ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਿੰਘ ਨਿਤਨੇਮੀ ਅਰਦਾਸ ਕਰਕੇ ਜਕਾਰਾ ਬੁਲਾ ਦੇਵੇ ਤੇ ਕਿਹਦੀ ਮਜਾਲ ਹੈ, ਕਿਹੜਾ ਦੁਸ਼ਮਣ ਅੱਗੇ ਖਲੋ ਸਕਦਾ ਹੈ। ਜਦੋਂ ਅਸੀਂ ਮਨ ਕਰਕੇ ਸ਼ਰਧਾ ਤੇ ਪਿਆਰ ਨਾਲ ਅਰਦਾਸ ਕਰਕੇ ਜਕਾਰਾ ਬੁਲਾਉਂਦੇ ਹਾਂ, ਸੱਚ ਜਾਣੋ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਹਾਜ਼ਰ ਹੋ ਜਾਂਦੇ ਨੇ। ਤਾਂਹੀਓ ਤੇ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਆਖਿਆ ਹੈ, ਗਰੀਬ ਤੇ ਮਜ਼ਲੂਮ ਦੀ ਰੱਖਿਆ ਕਰਨੀ ਹੈ, ਸਰਬੱਤ ਦਾ ਭਲਾ ਕਰਨਾ ਹੈ, ਆਪਣਾ ਧਰਮ ਵੀ ਬਚਾਉਣਾ ਹੈ, ਦੂਜੇ ਦਾ ਧਰਮ ਵੀ ਬਚਾਉਣਾ ਹੈ ਤੇ ਗੁਰੂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ ਹੈ। ਆਗਿਆ ਭਈ ਅਕਾਲ ਕੀ।

0: ਧੰਨ ਗੁਰੂ ਨਾਨਕ ਪਾਤਸ਼ਾਹ ਜਗਤ ਜਲੰਦੇ ਨੂੰ ਠਾਰਨ ਜੋ ਆਏ ਸੀ ਵੇਖਿਆ ਸੰਸਾਰ ਤੇ ਬੜੇ ਜ਼ੁਲਮ ਪੈ ਰਹੇ ਹਨ ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ ਤਾਂ ਕੋਈ ਰੋਸ ਨਹੀਂ ਪਰ ਗਰੀਬ ਜਨਤਾ ਨੂੰ ਲਤਾੜਿਆ ਜਾ ਰਿਹਾ ਸੀ ਲਹੂ ਦੀਆਂ ਨਦੀਆਂ ਵਹਾਈਆਂ ਜਾ ਰਹੀਆਂ ਸਨ ਸੈਦਪੁਰ ਦੇ ਪਠਾਨ ਜੋ ਹਿੰਦੁਸਤਾਨ ਦੇ ਕਾਬਜ ਸਨ ਜਨਤਾ ਨੂੰ ਲਿਤਾੜ ਰਹੇ ਸੀ ਬੜੀ ਦੁਖੀ ਸੀ ਜਨਤਾ ਬੜੇ ਹੰਕਾਰੀ ਹੋ ਗਏ ਸਨ ਨਿਰੰਕਾਰ ਦੀ ਲੀਲਾ ਹੈ ਪਾਪ ਕੀ ਜੰਝ ਲੈ ਕਾਬਲੋਂ ਦਾਇਆ ਕਿਉਂਕਿ ਨਿਰੰਕਾਰ ਦਾ ਖੇਲ ਹੈ ਇਹ ਬਾਬਰ ਨੇ ਵੀ ਰਾਜ ਭਾਗ ਕਰਨੇ ਸੀ ਆ ਕੇ ਤੇ ਘੱਟ ਇਸ ਵੀ ਨਾ ਕੀਤੀ ਹਿੰਦੁਸਤਾਨ ਤੇ ਆ ਕੇ ਬੜੇ ਜ਼ੁਲਮ ਢਾਏ ਜਿੱਥੇ ਸ਼ੈਦਪੁਰ ਦੇ ਪਠਾਣਾ ਨੂੰ ਸਜ਼ਾ ਮਿਲੀ ਉੱਥੇ ਫਿਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬਾਣੀ ਵਿੱਚ ਦੱਸ ਰਹੇ ਹਨ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਪਾਪ ਕੀ ਜੰਝ ਲੈ ਕਾਬਲੋਂ ਧਾਇਆ ਜੋਰੀ ਮੰਗੇ ਦਾਨ ਵੇ ਲਾਲੋ ਮੁਗਲਾਂ ਨੇ ਆ ਕੇ ਚੜ੍ਹਾਈ ਕੀਤੀ ਤੇ ਫਿਰ ਜ਼ੋਰ ਦੇ ਨਾਲ ਆ ਕੇ ਦੁਨੀਆਂ ਕੋਲੋਂ ਧਨ ਦੌਲਤ ਸਭ ਕੁਛ ਖੋ ਲਿਆ ਗਰੀਬਾਂ ਦੇ ਲਹੂ ਵਹਾਏ ਜਿੱਥੇ ਸ਼ਾਹੂਕਾਰਾਂ ਨੂੰ ਲੁੱਟਿਆ ਉੱਥੇ ਸੰਤਾਂ ਸਾਧੂਆਂ ਫਕੀਰਾਂ ਨੂੰ ਵੀ ਪਕੜ ਕੇ ਆਪਣੇ ਕੈਦੀ ਬਣਾ ਲਿਆ ਤੇ ਜਗਤ ਜਲੰਧੇ ਨੂੰ ਠਾਰਨ ਲਈ ਆਏ ਨਿਰੰਕਾਰ ਦਾ ਰੂਪ ਕੋਟ ਬ੍ਰਹਿਮੰਡਾਂ ਦੇ ਮਾਲਕ ਸੁਖ ਜਿਉਂ ਦੇਣਾ ਸੀ ਸੰਸਾਰ ਨੂੰ ਆਪ ਵੀ ਇਸ ਟੋਲੇ ਵਿੱਚ ਹੋ ਵਿਚਰੇ ਜੋ ਕੁਝ ਲੁੱਟਿਆ ਸੀ ਇਹ ਮਾਲ ਧਨ ਚੁੱਕਣ ਲਈ ਲੋੜ ਸੀ ਉਹਨਾਂ ਨੂੰ ਤੇ ਸਾਰਿਆਂ ਦੇ ਸਿਰਾਂ ਤੇ ਪੰਡਾਂ ਰੱਖ ਦਿੱਤੀਆਂ ਤੇ ਅੱਗੇ ਲਾ ਲਿਆ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਿਰ ਤੇ ਵੀ ਪੰਡ ਰੱਖ ਦਿੱਤੀ ਪਰ ਇਹਨਾਂ ਨੇ ਕੀ ਤੱਕਿਆ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਇੱਕ ਹੱਥ ਵਿੱਚ ਮਾਲਾ ਹੈ ਦੂਜੇ ਹੱਥ ਵਿੱਚ ਕਾਸ਼ਾ ਹੈ ਤੇ ਪੰਡ ਚਾਰ ਉਂਗਲਾਂ ਸਿਰ ਤੋਂ ਉੱਪਰ ਚੱਲ ਰਹੀ ਹੈ ਸਿਪਾਹੀਆਂ ਨੇ ਜਾ ਕੇ ਆਪਣੇ ਸਰਦਾਰ ਨੂੰ ਦੱਸਿਆ ਬਈ ਇੱਕ ਫਕੀਰ ਐਸਾ ਅਜ਼ਮਤ ਵਾਲਾ ਜਿਸ ਨੇ ਹੱਥ ਵੀ ਨਹੀਂ ਰੱਖਿਆ ਹੋਇਆ ਤੇ ਪੰਡ ਨਾਲ ਨਾਲ ਚੱਲੀ ਆ ਰਹੀ ਹੈ ਸਿਰ ਤੇ ਉਚਾਰਨ ਕਰੋ ਸ੍ਰੀ
1: ਵਾਹਿਗੁਰੂ
0: ਇਹਨਾਂ ਨੇ ਜਿੱਥੇ ਲੁੱਟ ਦਾ ਮਾਲ ਇਕੱਠਾ ਕੀਤਾ ਹੋਇਆ ਸੀ ਨਾਲ ਹੀ ਇੱਕ ਕੈਦਖਾਨਾ ਵੀ ਬਣਾਇਆ ਹੋਇਆ ਸੀ ਜਿੱਥੇ ਚੱਕੀਆਂ ਰੱਖੀਆਂ ਹੋਈਆਂ ਸਨ ਫੌਜਾਂ ਦੇ ਆਟਾ ਪੀਣ ਲਈ ਸਾਰਿਆਂ ਨੂੰ ਕਣਕਾਂ ਦਿੱਤੀਆਂ ਗਈਆਂ ਭਾਈ ਚੱਕੀਆਂ ਚਲਾਓ ਭਾਈ ਤੇ ਆਟਾ ਪੀਵੋ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਵੀ ਦਿੱਤੀ ਗਈ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਅਰਦਾਸ ਕੀਤੀ ਸੀ ਜਗਤ ਜਲੰਧਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉਭਰੇ ਤਿੱਤੇ ਲਿਓ ਬਾਰ ਹੇ ਨਿਰੰਕਾਰ ਤੇਰੀ ਸ੍ਰਿਸ਼ਟੀ ਇਤਨਾ ਦੁੱਖ ਭੋਗ ਰਹੀ ਹੈ ਇਤਨੀ ਕੁਰਲਾ ਰਹੀ ਹੈ ਕਿਰਪਾ ਕਰ ਇਹਨਾਂ ਨੂੰ ਸੁਖ ਸੁਖੀ ਕਰ ਧੰਨ ਗੁਰੂ ਨਾਨਕ ਪਾਤਸ਼ਾਹ ਮਰਦਾਨੇ ਨੂੰ ਕਹਿਣ ਲੱਗੇ ਮਰਦਾਨਿਆਂ ਤੈਨੂੰ ਚੱਕੀ ਚਲਾਉਣ ਦੀ ਲੋੜ ਨਹੀਂ ਤੂੰ ਪਰਮੇਸ਼ਰ ਦਾ ਸਿਮਰਨ ਕਰ ਰਬਾਬ ਵਜਾ ਬਾਣੀ ਆਈ ਹੈ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਕਿ ਏਤੀ ਮਾਰ ਪਈ ਕੁਰਲਾਣੇ ਤੈ ਕੀ ਦਰਦ ਨਾ ਆਇਆ ਹੇ ਨਿਰੰਕਾਰ ਕਿਰਪਾ ਕਰ ਪ੍ਰਜਾ ਤੇ ਬਾਦਸ਼ਾਹ ਦਾ ਕੀ ਮੇਲ ਹੁੰਦਾ ਹੈ ਪ੍ਰਜਾ ਦੇ ਗਰੀਬ ਬੰਦਿਆਂ ਦਾ ਤੇ ਬਾਦਸ਼ਾਹ ਦਾ ਮੇਲ इस तरह है जिवें एक शेर गौआं दे वग नूं अगे ला लवे, पर उसका रथवाई उदी रखवाली करदा है। तू कृपा कर इस जगत जलंदे नूं सुखी कर। एक अरदास कीती, जां पादशाह बाबर नूं पता लग्या कि एक ऐसा अनोखा फकीर आया है कैदी बन के, जिदी चक्की आपे चल रही है, आप ओ गले विच दाने भी नहीं पा रहा, आपे ही दाने पै रहे हैं ते आपे ही पीछे जा रहे हैं। ता आके जदों दर्शन कीते, दर्शन कर दिया आत्मा शुद्ध हो गई। उच्चारण करो श्री वाहिगुरु। बाबर ने किया, हे बंदे खुदा दे तू कौन है? धन गुरु नानक पातशाह कहन लगा, मैं कोई होर नहीं, मैं भी उसका एक मामूली बंदा हां, पर तू बंदियां वाले काम नहीं कर रहा। उच्चारण करो श्री वाहिगुरु। धन गुरु नानक पातशाह कहन लगे बाबर नूं, भाई तू भाई खुदा दा बंदा है? आखे जी मैं खुदा दा ही बंदा हां। धन गुरु नानक पातशाह कहन लगे, जेड़े खुदा दे बंदे होंदे हन ओ खुदा दे बंदियां ते रहम करदे हन, जुलम नहीं ढांदे। जे किते बाबर खुदा दा बंदा होंदा तां फिर ए पशुआं वांगू दुनिया नूं मारदा ना, लिताड़दा ना, निरादर ना करदा। खुदा दे बंदे विच खुदाई हुंदी है। खुदा संसार विच वस रहा है ते संसार खुदा विच वस रहा है। जे संसार नूं दुख देईए तां ओ दुख उस अकाल पुरख वाहिगुरु नूं पहुंचदा है। तू निर्दोष प्रजा नाल क्यों इहो जे जुल्म कर रहे हैं? हुण सिपाही हुक्म दी उडीक विच हन, भाई अज इस दा छुटकारा नहीं हो सकदा, क्योंकि एडी वड्डी गल कर रहे है फकीर। पर बाबर दा मन झुक गया जदों अपने अंदर दा शीशा वेख्या कि जिस वाहिगुरु ने, जिस अकाल पुरख ने एडे सुख दिते, एडियां वडियाईयां दित्तियां, ते मैं उसकी साजी हुई सृष्टि नूं सुख ना देवां, लताड़ा ਤਾਂ ਉਹ ਮੈਨੂੰ ਕਿਵੇਂ ਪ੍ਰਵਾਨ ਕਰੇਗਾ? ਉਚਾਰਨ ਕਰੋ ਸ੍ਰੀ ਵਾਹਿਗੁਰੂ। ਸਤਿਗੁਰਾਂ ਦੇ ਇਹ ਸਣ ਤਾਂ ਕੌੜੇ ਬਚਨ, ਪਰ ਅਸਲ ਵਿੱਚ ਉਹਦੇ ਜੀਵਨ ਲਈ ਇੱਕ ਰੋਸ਼ਨ ਮੁਨਾਰਾ ਸਨ। ਚਰਨਾਂ ਤੇ ਡਿੱਗ ਪਿਆ, ਖੁਦਾ ਵਾਲਿਆ ਮੇਰੇ ਕੋਲੋਂ ਭੁੱਲ ਹੋ ਗਈ ਹੈ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਸ ਵੇਲੇ अकाल पुरख वाहिगुरु दे चरणां विच बेनती कीती, हे निरंकार कृपा कर इस जगत जलंदे नूं रख लै, इना जीवां नूं सुमत बख्श। ए पुन्ना करके बादशाह तां बन जांदे हन, पर तेरी कृपा नूं, तेरी होंद नूं ए भुल जांदे हन।

0: ਦੁਨੀਆਂ ਦੇ ਰਾਜ ਭਾਗ ਪ੍ਰਾਪਤ ਹੁੰਦੇ ਹਨ। ਜਦੋਂ ਮਨੁੱਖ ਰਾਜ ਭਾਗ ਪ੍ਰਾਪਤ ਕਰਕੇ ਜੇ ਤਾਂ ਜੀਆਂ ਤੇ ਦਇਆ ਕਰੇ, ਸੇਵਾ ਕਰੇ, ਤਾਂ ਰਾਜ ਜੋਗੀ ਹੋ ਜਾਂਦਾ। ਜੇ ਰਾਜ ਭਾਗ ਪ੍ਰਾਪਤ ਕਰਕੇ ਜੀਆਂ ਤੇ ਜ਼ੁਲਮ ਕਰੇ ਤਾਂ ਰਾਜੋਂ ਨਰਕ ਬਣ ਜਾਂਦਾ। ਉਚਾਰਨ ਕਰੋ ਸ੍ਰੀ
1: ਵਾਹਿਗੁਰੂ,
0: ਕਿਉਂਕਿ ਤਪੋ ਰਾਜ ਰਾਜੋਂ ਨਰਕ। ਜੇ ਪ੍ਰਜਾ ਦੀ ਸੇਵਾ ਨਹੀਂ ਕੀਤੀ, ਜੇ ਪ੍ਰਜਾ ਦੇ ਕੰਮ ਨਹੀਂ ਆਇਆ ਰਾਜਾ, ਤਾਂ ਫਿਰ ਕੁੰਭੀ ਨਰਕ ਦਾ ਭਾਗੀ ਹੁੰਦਾ। ਮਹਾਂਪੁਰਖ ਬਾਬਾ ਆਨੰਦ ਸਿੰਘ ਜੀ ਮਹਾਰਾਜ ਦੇ ਪਾਸ ਬੜੇ ਬੜੇ ਰਾਜੇ ਮਹਾਰਾਜੇ ਸੈਸ਼ਨ ਜੱਜ ਬੜੇ ਵੱਡੇ ਅਫਸਰ ਆਇਆ ਕਰਦੇ ਸੀ। ਮਹਾਰਾਜ ਕੋਈ ਸੁਮਤੀ ਬਖਸ਼ੋ। ਇੱਕ ਗੁਰੂ ਕਾ ਲਾਲ ਸੈਸ਼ਨ ਜੱਜ ਜੋ ਮਹਾਂਪੁਰਖਾਂ ਕੋਲ ਆਇਆ, ਦਰਸ਼ਨ ਕਰਕੇ ਤਨ ਮਨ ਮੋਹਿਆ ਗਿਆ, ਬਚਨ ਸੁਣੇ, ਭਾਈ ਜੀਆਂ ਤੇ ਦਇਆ ਕਰਨੀ ਇਹ ਵੀ ਇੱਕ ਵੱਡੀ ਭਗਤੀ ਹੈ। ਦਇਆ ਜਾਣੇ ਜੀ ਕੀ ਕਿਸ ਪੁੰਨ ਦਾਨ ਕਰੇ। ਮਹਾਰਾਜ ਮੈਨੂੰ ਸੁਮਤੀ ਬਖਸ਼ੋ। ਬਾਬਾ ਜੀ ਕਹਿਣ ਲੱਗੇ, ਭਾਈ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਪਹਿਲਾਂ ਨਿਤਨੇਮ ਕਰਿਆ ਕਰ, ਪਹਿਲਾਂ ਆਪਣੇ ਈਸ਼ਵਰ ਦੀ ਆਰਾਧਨਾ ਕੀਤੀ ਕਰ, ਜਿਸ ਵਾਹਿਗੁਰੂ ਨੇ ਤੈਨੂੰ ਇਹਦੀ ਪਦਵੀ ਬਖਸ਼ਿਸ਼ ਕੀਤੀ ਹੈ। ਜੱਜ ਦੀ ਕਲਮ ਫੜਾਈ ਹੈ, ਇਹ ਕੋਈ ਥੋੜੀ ਗੱਲ ਨਹੀਂ। ਜੀਵਾਂ ਦਾ ਇਨਸਾਫ ਕਰਦਾ ਤੂੰ, ਤੇ ਜਦੋਂ ਇਨਸਾਫ ਕਰਨ ਲੱਗੇ ਨਾ, ਜਦੋਂ ਕਿਸੇ ਨੂੰ ਸਜ਼ਾ ਸੁਣਾਉਣ ਲੱਗੇ, ਤਾਂ ਮਗਰ ਵੇਖ ਲਿਆ ਕਰ, ਪਰਮੇਸ਼ਰ ਤੇਰੇ ਕੋਲ ਖਲੋਤਾ ਹੁੰਦਾ, ਉਹ ਮਾਲਕ ਵੇਖ ਰਿਹਾ ਹੁੰਦਾ। ਜੇ ਤਾਂ ਤੂੰ ਰਹਿਮ ਦੀ ਕਲਮ ਵਾਹ ਰਿਹਾ, ਤਾਂ ਉੱਥੇ ਜਾ ਕੇ ਤੇਰੇ ਤੇ ਵੀ ਰਹਿਮ ਦੀ ਕਲਮ ਵਾਹੇਗਾ। ਉਹ ਉਚਾਰਨ ਕਰੋ ਸ੍ਰੀ ਵਾਹਿਗੁਰੂ। ਤੇ ਜੇ ਤੂੰ ਜ਼ੁਲਮ ਦੀ ਕਲਮ ਵਾਹ ਰਿਹਾ, ਤਾਂ ਯਾਦ ਰੱਖ, ਤੂੰ ਵੀ ਨਹੀਂ ਬਖਸ਼ਿਆ ਜਾਵੇਗਾ, ਕਿਉਂਕਿ ਦੰਡ ਤਾਂ ਪਾਪੀ ਨੂੰ ਦੇਣਾ। ਤੇ ਜੇ ਕੋਈ ਜਿਸ ਨੇ ਅਪਰਾਧ ਵੀ ਨਹੀਂ ਕੀਤਾ ਤੇ ਉਸ ਨੂੰ ਦੰਡ ਦਿੱਤਾ ਹੋਇਆ, ਫਿਰ ਸਜ਼ਾ ਦਾ ਭਾਗੀ ਉਹੀ ਹੁੰਦਾ ਜਿਸ ਨੇ ਜ਼ੁਲਮ ਦੀ ਕਲਮ ਵਾਹੀ ਹੁੰਦੀ ਹੈ। ਤਾਂ ਇਸ ਲਈ ਇਸ ਸ਼ਬਦ ਤੋਂ ਅਸੀਂ ਪ੍ਰੇਰਣਾ ਲੈਣੀ ਹੈ ਕਿ ਜਿਸ ਵਾਹਿਗੁਰੂ ਨੇ ਸਾਨੂੰ ਧਨ ਦੌਲਤ ਦੁਨੀਆਂ ਦੇ ਸੁੱਖ ਤੇ ਉੱਚੇ ਮਰਾਤਬੇ ਬਖਸ਼ਿਸ਼ ਕੀਤੇ ਹਨ, ਅਸੀਂ ਉਹਦੇ ਨਿਰਮਲ ਭਾਉ ਵਿੱਚ ਰਹਿ ਕੇ ਸੱਚ ਦੇ ਇਨਸਾਫ ਕਰਨੇ ਹਨ, ਸੱਚ ਦੇ ਰਾਹ ਤੇ ਚੱਲਣਾ, ਜੀਆਂ ਤੇ ਦਇਆ ਕਰਨੀ ਹੈ, ਭਲਾ ਕਰਨਾ, ਸੰਸਾਰ ਦੀ ਸੇਵਾ ਕਰਨ ਲਈ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਪ੍ਰੇਰਣਾ ਦਿੱਤੀ ਹੈ। ਆਖਿਆ, ਬਾਈ ਜੇ ਦਰਗਾਹ ਵਿੱਚ ਆਪਣੀ ਥਾਂ ਚਾਹੁੰਦਾ ਤਾਂ ਵਿੱਚ ਦੁਨੀਆਂ ਸੇਵ ਕਮਾਈਏ, ਤਾਂ ਦਰਗਹਿ ਵੈਸਨ ਪਾਈਏ। ਜੇ ਦਰਗਾਹ ਵਿੱਚ ਭਾਈ ਸੁਰਖਰੂ ਹੋਣਾ ਚਾਹੁੰਦਾ, ਤੂੰ ਚਾਹੁੰਦਾ ਮੇਰਾ ਮੁਖ ਇੱਥੇ ਵੀ ਉਜਲਾ ਹੋਵੇ, ਦਰਗਾਹ ਵਿੱਚ ਵੀ ਜਦੋਂ ਜਾਵਾਂ ਉਜਲਾ ਹੋਵੇ, ਤਾਂ ਫਿਰ ਭਾਈ ਸੇਵਾ ਔਰ ਸਿਮਰਨ ਕਰ। ਮਹਾਂਪੁਰਖ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ, ਭਾਈ ਜਦੋਂ ਇਨਸਾਫ ਦੀ ਕਲਮ ਵਾਹਣ ਲੱਗਣਾ ਨਾ, ਵੇਖ ਲਿਆ ਕਰ ਤੇਰੇ ਉੱਪਰ ਵੀ ਕੋਈ ਖੜੋਤਾ ਹੁੰਦਾ। ਉਹ ਕੌਣ ਵੇਖ ਰਿਹਾ? ਉਹ ਅਕਾਲ ਪੁਰਖ ਵਾਹਿਗੁਰੂ ਵੇਖ ਰਿਹਾ। ਜੇ ਤਾਂ ਤੂੰ ਰਹਿਮ ਦੀ ਕਲਮ ਵਾਹ ਰਿਹਾ, ਤਾਂ ਤੇਰੇ ਤੇ ਵੀ ਰਹਿਮ ਦੀ ਕਲਮ ਵਾਹੀ ਜਾਏਗੀ, ਤੇ ਜੇ ਤੂੰ ਜ਼ੁਲਮ ਦੀ ਕਲਮ ਵਾਹ ਰਿਹਾ, ਤਾਂ ਉਸ ਦੀ ਕਲਮ ਤੋਂ ਤੂੰ ਵੀ ਨਹੀਂ ਬਚ ਸਕੇਗਾ। ਇਸ ਲਈ ਧੰਨ ਗੁਰੂ ਨਾਨਕ ਪਾਤਸ਼ਾਹ, ਜਿਨ੍ਹਾਂ ਦੇ ਹਿਰਦੇ ਵਿੱਚ ਸਾਰੇ ਸੰਸਾਰ ਦੇ ਜੀਵਾਂ ਦਾ ਦਰਦ ਸੀ, ਜਗਤ ਜਲੰਦੇ ਨੂੰ ਠਾਰਨ ਜੋ ਆਏ ਸੀ, ਬੈਕੁੰਠ ਦੇ ਸੁੱਖਾਂ ਨੂੰ ਤਿਆਗ ਕੇ ਵੀ ਆਪਣੇ ਆਪਣੇ ਆਪ ਨੂੰ ਕਿਤਨੇ ਭਵ ਜਲਾਂ ਵਿੱਚ ਪਾਇਆ, ਸਮਰੱਥ ਪੁਰਖ ਹੁੰਦੇ ਹੋਏ ਵੀ, ਕੋਟ ਬ੍ਰਹਿਮੰਡਾਂ ਦੇ ਮਾਲਕ ਹੁੰਦੇ ਹੋਏ ਵੀ ਸਿਰ ਤੇ ਪੰਡ ਚੁੱਕੀ ਹੋਈ ਹੈ। ਭਾਵੇਂ ਨਿਰੰਕਾਰ ਦੀ ਪ੍ਰਕਿਰਤੀ ਨੇ ਇਹ ਨਹੀਂ ਚਾਹਿਆ, ਪੰਡ ਉੱਪਰ ਹੀ ਚਲਦੀ ਰਹੀ, ਪਰ ਫਿਰ ਵੀ ਇਸ ਸੰਸਾਰ ਨੇ ਤਾਂ ਪੰਡ ਰੱਖ ਹੀ ਦਿੱਤੀ ਨਾ ਵਕਤ ਦੇ ਬਾਦਸ਼ਾਹ ਨੇ। ਭਾਵੇਂ ਚੱਕੀਆਂ ਆਪ ਨੂੰ ਨਹੀਂ ਚਲਾਣੀਆਂ ਪਈਆਂ, ਪਰ ਬਾਦਸ਼ਾਹ ਜ਼ਾਲਮ ਬਾਦਸ਼ਾਹ ਨੇ ਤਾਂ ਦੇ ਦਿੱਤੇ ਨਾ ਦਾਣੇ, ਬਈ ਬਹਿ ਕੇ ਪੀਸੀ ਜਾ, ਉਚਾਰਨ ਕਰੋ ਸ੍ਰੀ ਵਾਹਿਗੁਰੂ। ਪਰ ਸੰਸਾਰ ਨੂੰ ਬਾਦਸ਼ਾਹ ਨੂੰ ਸਿੱਧੇ ਰਸਤੇ ਪਾ ਦਿੱਤਾ। ਧੰਨ ਗੁਰੂ ਨਾਨਕ ਪਾਤਸ਼ਾਹ ਹੀ ਇੱਕ ਸੰਸਾਰ ਵਿੱਚ ਐਸੇ ਅਵਤਾਰ ਹੋਏ ਹਨ ਜਿਨ੍ਹਾਂ ਨੇ ਬਾਬਰ ਨੂੰ ਕਿਹਾ ਕਿ ਤੂੰ ਬਾਬਰ ਨਹੀਂ ਤੂੰ ਜਾਬਰ ਹੈ। और याद रख तू रहम दी कलम नहीं वारिया, तेरे ते भी अकाल पुरख वाहेगुरु खुदा कदे रहम दी कलम ना वाहेगा। ता बादशाह दे नैन कटोरे भर आए ओ रब दे फकीरा, ओ रब दे रूप ओ खुदा दे रूप, मेरे ते रहम कर कृपा कर, मेरे ते दया कर, मैनू सीधे रस्ते पा दे। ता धन गुरु नानक पातशाह जी ने राज जोग करन लई कहा, आख्या जे ता प्रजा दी सेवा करदे रहोगे, सच दी किरत करदे रहोगे, तुहाडा राज अटल रहेगा, ते नहीं ते भाई फिर असी मोड़ लवांगे। उच्चारण करो श्री वाहेगुरु। जदों बादशाह औरंगजेब ने जुलम दी अत कर दित्ती, शरमद वर्गे फकीरां दा कतलेआम, धन गुरु तेग बहादुर साहब जी नूं शहीद करना, ते होर अनेकां उग्र पाप जदों कीते, ते फिर किथे है भाई अज? अज ओही बादशाह औरंगजेब दी कबर ते कोई दीवा जगाउण लई तैयार नहीं है। मुजावर बैठा हुंदा, कोई दो रुपए चार रुपए देवे ता अंदर जाके दर्शन करा देंदा, नहीं तो कहिंदा जदों मैं जांदा हां बादशाह औरंगजेब दी कबर ते मेरा अंदर जलन लग जांदा, ते जो देश कौम लई आपा वार गए, धन गुरु तेग बहादुर साहब जी दा अस्थान अज वेखो शीश गंज साहब, हर वेले जुगो जुग अटल जोत जग रही है। जो एक वेरा भी दर्शन कर लैंदा फिर घर नौ निध आवे ताए, सब थाई होए सहाय दी मोर लग जांदी है। जिन्हां ने भाई सच दे रस्ते ते चले, जिन्हां ने सच कमाया दुनिया विच, तो जो भी महापुरख अवतार संसार ते आउंदे हन, ओ दुनिया दा संसारी जीवां दा दर्द लैके आंदे हन। धन गुरु नानक पातशाह भी एक दर्द दा प्रगटावा कर रहे हन कि हे वाहिगुरु जगत जलंदा रख लै, अपनी कृपा धार, जित द्वारे उभरे तिते ले उबार। इतनी मार पई कुरला ने, इतनी मार होई

ਬਿਨ ਘੋਰ ਅੰਧਾ ਗੁਰੂ ਬਿਨ ਸਮਝ ਨਾ ਆਵੇ ਗੁਰ ਬਿਨ ਸੁਰਤ ਨਾ ਸਿੱਧ ਗੁਰੂ ਬਿਨ ਮੁਕਤ ਨਾ ਪਾਵੇ।